0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਅਸਲਾਮ ਅਲੈਕੁਮ ਸਾਮਾਈਨ ਪ੍ਰੋਗਰਾਮ ਜਾਨ ਹੈ ਤੇ ਜਹਾਨ ਹੈ ਤੇ ਨਾਲ ਤਾਹਿਰਾ ਜਬੀਨ ਹਾਜ਼ਰ ਹੈ ਅੱਜ ਸਾਡੇ ਪ੍ਰੋਗਰਾਮ ਵਿੱਚ ਸਾਡੇ ਮਹਿਮਾਨ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ ਡਾਕਟਰ ਸਾਹਿਬ ਸਾਬਕਾ ਵਾਈਸ ਪ੍ਰਿੰਸੀਪਲ ਨੇ ਲਾਹੌਰ ਮੈਡੀਕਲ ਕਾਲਜ ਦੇ ਵਿੱਚ ਤੇ ਇਹਨਾਂ ਦਾ ਇਸ ਸ਼ੋਬੇ ਦੇ ਵਿੱਚ 30 ਸਾਲਾਂ ਤਜਰਬਾ ਹੈ ਸਾਮਾਈਨ ਤੁਹਾਨੂੰ ਕੋਈ ਵੀ ਮਸਲਾ ਹੋਏ ਤੁਸੀਂ ਕਲੀਨਿਕ ਆ ਸਕਦੇ ਹੋ ਅਗਰ ਕੋਈ ਮਰੀਜ਼ ਕਲੀਨਿਕ ਨਹੀਂ ਆ ਸਕਦਾ ਤਾਂ ਉਹ ਡਾਕ ਦੇ ਜ਼ਰੀਏ ਵੀ ਡਾਕਟਰ ਸਾਹਿਬ ਕੋਲੋਂ ਦਵਾਈ ਮੰਗਵਾ ਸਕਦਾ ਹੈ ਡਾਕਟਰ ਸਾਹਿਬ ਦਾ ਪਤਾ ਨੋਟ ਕਰ ਲਵੋ ਅਨਵਰ ਹਸਪਤਾਲ ਨਜ਼ਦ ਥਾਣਾ ਬਦਾਮੀ ਬਾਗ ਲਾਹੌਰ ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 0300441380 ਯਾਨੀ 0300-44-13-860 ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹਾ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ ਇਸ ਦੌਰਾਨ ਤੁਸੀਂ ਕਲੀਨਿਕ ਆ ਸਕਦੇ ਹੋ ਔਰ ਜਿਹੜੇ ਮਰੀਜ਼ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਨੇ ਅਤੇ ਪ੍ਰੋਗਰਾਮ ਦਾ ਆਗਾਜ਼ ਕਰਨੇ ਆ ਸਾਡੇ ਨਾਲ ਮੌਜੂਦ ਨੇ ਹੋਮਿਓ ਪ੍ਰੋਫੈਸਰ ਡਾਕਟਰ ਮੁਹੰਮਦ ਸਈਦ ਅਨਵਰ ਸੁਲੈਰੀ ਸਾਹਿਬ ਅਸਲਾਮ ਅਲੈਕੁਮ ਡਾਕਟਰ ਸਾਹਿਬ
2: ਵਾਲੇਕੁਮ ਸਲਾਮ
1: ਡਾਕਟਰ ਸਾਹਿਬ ਅੱਜ ਸਾਨੂੰ ਕਾਫ਼ੀ ਮੈਸੇਜ ਮਸੂਲ ਹੋਏ ਨੇ ਇਹ ਪਹਿਲਾ ਮੈਸੇਜ ਮੈਂ ਪੜ੍ਹ ਰਹੀ ਹਾਂ ਇਹ ਸਾਨੂੰ ਕੀਤਾ ਹੈ ਮੁਹੰਮਦ ਰਿਆਜ਼ ਨੇ ਇਹ ਲਿਖਦੇ ਨੇ ਕਿ ਲਾਹੌਰ ਤੋਂ ਮੈਸੇਜ ਕੀਤਾ ਇਹਨਾਂ ਨੇ ਇਹਨਾਂ ਨੂੰ ਸ਼ੂਗਰ ਦਾ ਮਸਲਾ ਸੀ ਉਹ ਸ਼ੂਗਰ ਵੀ ਇਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਸੀ ਇਹ ਕਹਿ ਰਹੇ ਨੇ ਕਿ ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲਈ ਸੀ ਸ਼ੂਗਰ ਦੀ ਹੁਣ ਮੇਰੀ ਸ਼ੂਗਰ ਕੰਟਰੋਲ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਵੀ ਮਹਿਸੂਸ ਹੁੰਦੀ ਸੀ ਥਕਾਵਟ ਰਹਿੰਦੀ ਸੀ ਇਹਨਾਂ ਦਵਾਈ 1 ਮਹੀਨਾ ਖਾਧੀ ਹੈ ਔਰ ਇਹ ਕਹਿ ਰਹੇ ਨੇ ਕਿ ਮੇਰੀ ਸ਼ੂਗਰ ਕੰਟਰੋਲ ਹੈ ਅਤੇ ਡਾਕਟਰ ਸਾਹਿਬ ਤੁਸੀਂ ਨਾ ਮੈਨੂੰ ਮਜ਼ੀਦ ਦਵਾਈ ਅਰਸਾਲ ਕਰ ਦਿਓ
2: ਜੀ ਬਿਲਕੁਲ ਸ਼ੂਗਰ ਦਾ ਵੀ ਹੋਮਿਓਪੈਥਿਕ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ ਅਤੇ ਇਹੀ ਵਜ੍ਹਾ ਕਿ ਤੁਸੀਂ ਹੋਮਿਓਪੈਥਿਕ ਦਵਾਈਆਂ ਖਾਧੀਆਂ ਨੇ ਅਤੇ ਤੁਹਾਡੀ ਸ਼ੂਗਰ ਕੰਟਰੋਲ ਹੋ ਗਈ ਹੈ ਅਤੇ ਇਹੀ ਵਜ੍ਹਾ ਕਿ ਤੁਸੀਂ ਦਵਾਈ ਖਾਧੀ ਹੈ ਅਤੇ 1 ਮਹੀਨੇ ਤੁਹਾਡੀ ਕੰਟਰੋਲ ਹੋ ਗਈ ਹੈ ਤੁਹਾਡੀ ਸ਼ੂਗਰ ਜਿਹੜੀ ਹੈ 550 ਤੋਂ ਜ਼ਿਆਦਾ ਆ ਰਹੀ ਸੀ ਜਿਸ ਟਾਈਮ ਮੇਰੇ ਕੋਲ ਆਇਓ ਬਾਕੀ ਤੁਸੀਂ ਪਰਹੇਜ਼ ਵੀ ਕਰੋ ਪੈਦਲ ਚੱਲਿਆ ਕਰੋ ਰੋਜ਼ਾਨਾ ਕਮ ਅਜ਼ ਕਮ 20 ਮਿੰਟ ਰੋਜ਼ਾਨਾ ਪੈਦਲ ਚੱਲੋ ਮਿੱਠੀਆਂ ਚੀਜ਼ਾਂ ਦਾ ਬੇਕਰੀ ਦੀਆਂ ਚੀਜ਼ਾਂ ਦਾ ਤੁਸੀਂ ਪਰਹੇਜ਼ ਰੱਖੋ ਸਬਜ਼ੀਆਂ ਦਾਲਾਂ ਤੁਸੀਂ ਇਸਤੇਮਾਲ ਕਰੋ ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ ਮਜ਼ੀਦ ਜੇ ਦਵਾਈ ਤੁਸੀਂ ਖਾਣੀ ਹੈ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ ਤੁਸੀਂ ਇਸਤੇਮਾਲ ਕਰੋ ਅੱਲਾਹ ਬਿਹਤਰ ਕਰੇਗਾ
1: ਡਾਕਟਰ ਸਾਹਿਬ ਅਗਲਾ ਸਾਨੂੰ ਮੈਸੇਜ ਕੀਤਾ ਜੇ ਅਕਰਮ ਸਾਹਿਬ ਨੇ ਸ਼ੇਖੂਪੁਰਾ ਤੋਂ
2: ਜੀ
1: ਇਹ ਲਿਖਦੇ ਨੇ ਕਿ ਮੈਨੂੰ ਨਜ਼ਰ ਦਾ ਮਸਲਾ ਸੀ ਯਾਨੀ ਨਜ਼ਰ ਵੀ ਕਮਜ਼ੋਰ ਸੀ ਇਸ ਤੋਂ ਇਲਾਵਾ ਇਹਨਾਂ ਨੂੰ ਸਫੇਦ ਮੋਤੀਆ ਸੀ
2: ਜੀ
1: ਇਹਨਾਂ ਨੇ ਕਿਹਾ ਹੈ ਕਿ ਮੈਨੂੰ ਡਾਕਟਰਾਂ ਨੇ ਓਪਰੇਸ਼ਨ ਦੇ ਬਾਰੇ 'ਚ ਕਹਿ ਦਿੱਤਾ ਸੀ ਲੇਕਿਨ ਮੈਂ ਕਿਸੇ ਦੇ ਮਸ਼ਵਰੇ ਨਾਲ ਤੁਹਾਡੇ ਕੋਲ ਆਇਆ ਸਾਂ ਇਹਨਾਂ ਨੇ ਦਵਾਈ ਤੁਹਾਡੇ ਕੋਲੋਂ ਖਾਧੀ ਹੈ ਕੋਈ 2 ਮਹੀਨਾ ਇਹ ਕਹਿ ਰਹੇ ਨੇ ਕਿ ਮੇਰਾ ਮੋਤੀਆ ਹੁਣ ਸਾਫ਼ ਹੋ ਗਿਆ ਨਜ਼ਰ ਵੀ ਕਾਫ਼ੀ ਬਿਹਤਰੀ ਮਹਿਸੂਸ ਹੁੰਦੀ ਹੈ ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਵੱਲੋਂ ਕਿਹਾ ਹੈ ਕਰਨ ਵੱਲੋਂ ਇਹਨਾਂ ਨੇ ਕਿਹਾ ਹੈ ਕਿ ਮੈਂ ਹੁਣ ਕਲੀਨਿਕ ਨਹੀਂ ਆ ਸਕਾਂਗਾ ਇਸ ਲਈ ਤੁਸੀਂ ਮੈਨੂੰ VP ਪਾਰਸਲ ਕਰ ਦਿਓ
2: ਹਾਂਜੀ ਸਫੇਦ ਮੋਤੀ ਹੈ ਜਾਂ ਕਾਲਾ ਮੋਤੀ ਇਹਦਾ ਵੀ ਬੜਾ ਅੱਛਾ ਇਲਾਜ ਮੌਜੂਦ ਹੈ ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਹਾਈ ਡਰਾਪ ਅਤੇ ਕਲਕੇਰੀਆ ਫਲੋਰ 12X ਇਹ 4-4 ਗੋਲੀਆਂ ਤੁਸੀਂ 4 ਟਾਈਮ ਖਾਣੀਆਂ ਨੇ ਅਤੇ ਇਸੇ ਦਵਾਈ ਦੇ ਨਾਲ ਤੁਹਾਡਾ ਸਫੇਦ ਮੋਤੀ ਹੁਣ ਕਾਫ਼ੀ ਬਿਹਤਰ ਹੋ ਗਿਆ ਹੈ ਮਜ਼ੀਦ ਤੁਸੀਂ 2 ਮਹੀਨੇ ਤੁਸੀਂ ਇਸਤੇਮਾਲ ਕਰੋ ਕਤਰੇ ਵੀ ਪਾਉਣੇ ਨੇ ਤੁਸੀਂ ਸਨੇਰੀਆ ਵਾਲੇ 2-2 ਕਤਰੇ 3 ਟਾਈਮ ਅਤੇ ਕੱਟੇ ਮਿੱਟੀ ਤੋਂ ਅੱਖਾਂ ਨੂੰ ਬਚਾਓ ਜ਼ਿਆਦਾ TV ਨਾ ਦੇਖੋ ਅਗਰ ਤੁਹਾਨੂੰ ਸ਼ੂਗਰ ਹੈ ਤਾਂ ਉਹਨੂੰ ਵੀ ਤੁਸੀਂ ਕੰਟਰੋਲ ਰੱਖੋ ਕਿਉਂਕਿ ਸ਼ੂਗਰ ਵਾਲਿਆਂ ਨੂੰ ਵੀ ਸਫੇਦ ਮੋਤੀ ਹੋ ਜਾਂਦਾ ਹੈ ਇਸ ਵਾਸਤੇ ਉਹਦਾ ਵੀ ਤੁਸੀਂ ਕੰਟਰੋਲ ਰੱਖੋ
1: ਜੀ ਸਾਮਾਈਨ ਸਾਡੇ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਹੋਮਿਓ ਡਾਕਟਰ ਮੁਹੰਮਦ ਸਈਦ ਅਨਵਰ ਸੁਲੈਰੀ ਸਾਹਿਬ ਸਾਬਕਾ ਵਾਈਸ ਪ੍ਰਿੰਸੀਪਲ ਲਾਹੌਰ ਮੈਡੀਕਲ ਕਾਲਜ ਹੈ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ 0300-44-13-860 ਯਾਨੀ 0300-44-13-860 ਜੀ ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ ਇਹ ਰਹੀਮਾ ਬੀਬੀ ਨੇ ਕੀਤਾ ਦੇ ਸ਼ਾਹਦਰਾ ਲਾਹੌਰ ਤੋਂ
2: ਜੀ
1: ਇਹ ਲਿਖਦੀਆਂ ਨੇ ਕਿ ਮੈਨੂੰ ਜੋੜਾਂ ਦੀਆਂ ਦਰਦਾਂ ਦਾ ਬਹੁਤ ਜ਼ਿਆਦਾ ਮਸਲਾ ਸੀ ਪੱਠਿਆਂ 'ਚ ਖਿਚਾਓ ਔਰ ਕਮਜ਼ੋਰੀ ਬਹੁਤ ਮਹਿਸੂਸ ਹੁੰਦੀ ਸੀ ਇਸ ਤੋਂ ਇਲਾਵਾ ਚੱਲਣਾ ਫਿਰਨਾ ਵੀ ਬੜਾ ਮੁਸ਼ਕਿਲ ਲੱਗ ਰਿਹਾ ਸੀ ਲੱਤਾਂ ਵਜ਼ਨੀ ਹੋ ਜਾਂਦੀਆਂ ਸੀ ਥਕਾਵਟ ਰਹਿੰਦੀ ਸੀ ਅਸਾਬੀ ਕਮਜ਼ੋਰੀ ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ ਕਾਫ਼ੀ ਬਿਹਤਰੀ ਹੈ ਮੇਰੀ ਤਬੀਅਤ ਦੇ ਵਿੱਚ ਜੋੜਾਂ ਦੀਆਂ ਦਰਦਾਂ ਦਾ ਵੀ ਮੈਨੂੰ ਆਰਾਮ ਹੈ ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਭੇਜ ਦਿਓ
2: ਹਾਂਜੀ ਜੋੜਾਂ ਦੀਆਂ ਦਰਦਾਂ ਹੋਣ ਜਾਂ ਗੋਡਿਆਂ ਦੀਆਂ ਦਰਦਾਂ ਜਾਂ ਮੋਹਰਿਆਂ ਦਾ ਮਸਲਾ ਹੋਵੇ ਇਹਦਾ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ ਇਹੀ ਵਜ੍ਹਾ ਕਿ ਤੁਸੀਂ ਸਾਡੇ ਕੋਲੋਂ 1 ਮਹੀਨਾ ਦਵਾਈ ਖਾਧੀ ਹੈ ਤੁਹਾਡੇ ਜੋੜਾਂ ਦੀਆਂ ਦਰਦਾਂ ਠੀਕ ਹੋ ਗਈਆਂ ਨੇ ਜੋੜਾਂ ਦੀਆਂ ਦਰਦਾਂ ਆਮ ਤੌਰ 'ਤੇ ਦੋ ਕਿਸਮ ਦੀਆਂ ਹੁੰਦੀਆਂ ਨੇ, ਇੱਕ ਗੋਟੀ ਅਰਥਰਾਈਟਸ ਹੈ, ਦੂਸਰੀ ਰੋਮਾਟਾਇਡ ਅਰਥਰਾਈਟਸ ਹੈ। ਤੁਹਾਨੂੰ ਗੋਟੀ ਅਰਥਰਾਈਟਸ ਸੀ, ਤੁਹਾਡਾ ਯੂਰਿਕ ਐਸਿਡ ਕਾਫੀ ਜ਼ਿਆਦਾ ਆਇਆ ਹੋਇਆ ਸੀ, ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਨੂੰ ਯੂਰਿਕ ਐਸਿਡ ਦੀਆਂ ਵੀ ਦਵਾਈਆਂ ਦਿੱਤੀਆਂ ਨੇ, ਉਹਦੇ ਨਾਲ ਤੁਹਾਡਾ ਉਹ ਵੀ ਠੀਕ ਹੋ ਗਏ ਔਰ ਤੁਹਾਡੀਆਂ ਜੋੜਾਂ ਦੀਆਂ ਦਰਦਾਂ ਵੀ ਠੀਕ ਹੋ ਗਈਆਂ ਨੇ। ਤੁਸੀਂ ਮਜ਼ੀਦ ਅਜੇ 15 ਦਿਨ ਦਵਾਈ ਹੋਰ ਖਾਓ, ਅਤੇ ਬਾਕੀ ਤੁਸੀਂ ਪਰਹੇਜ਼ ਵੀ ਕਰੋ, ਨਾਲ ਤੁਸੀਂ ਚਾਵਲ, ਆਲੂ, ਵੱਡਾ ਛੋਟਾ ਗੋਸ਼ਤ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰੋ, ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਠੀਕ ਤਾਂ ਤੁਸੀਂ ਹੋ ਗਏ ਹੋ, ਲੇਕਿਨ ਮਜ਼ੀਦ 15 ਦਿਨ ਦਵਾਈ ਤੁਸੀਂ ਜੋੜਾਂ ਦਰਦਾਂ ਵਾਸਤੇ ਹੋਰ ਖਾ ਲਵੋ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਕਰੋ, ਅੱਲਾਹ ਕਰਮ ਕਰੇਗਾ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਰਾਈਵਿੰਡ ਲਾਹੌਰ ਤੋਂ ਕੀਤਾ ਹੈ ਤੋਸੀਫ ਸਾਹਿਬ ਨੇ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ, ਇਹਨਾਂ ਲਿਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਕਾਫੀ ਸਿਹਤ ਹੁਣ ਬਿਹਤਰ ਹੈ, ਸ਼ੂਗਰ ਵੀ ਕੰਟਰੋਲ ਰਹਿੰਦੀ ਹੈ
2: ਜੀ। ਬਿਲਕੁਲ, ਸ਼ੂਗਰ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਕਾਫੀ ਅੱਛੀ ਇਲਾਜ ਇਹਦਾ, ਅਤੇ ਕੰਟਰੋਲ ਹੋ ਜਾਂਦੀ ਹੈ ਜਿੰਨਾ ਮਰਜ਼ੀ ਸ਼ੂਗਰ ਆ ਰਹੀ ਹੋਏ। ਅਤੇ ਸ਼ੂਗਰ ਦੇ ਵੀ ਹਜ਼ਾਰਾਂ ਹੀ ਮਰੀਜ਼ ਨੇ ਇਸ ਟਾਈਮ ਪਾਕਿਸਤਾਨ 'ਚ, 2 ਕਰੋੜ ਮਰੀਜ਼ ਜਿਹੜਾ ਸ਼ੂਗਰ ਦਾ ਹੋ ਚੁੱਕਿਆ ਹੈ। ਐਕਸਰਸਾਈਜ਼ ਨਾ ਕਰਨੀ, ਪੈਦਲ ਨਾ ਚੱਲਣਾ, ਖਾ ਪੀ ਕੇ ਲੇਟਿਆਂ ਰਹਿਣਾ, ਇਹ ਚੀਜ਼ਾਂ ਦੀ ਵਜ੍ਹਾ ਨਾਲ ਵੀ ਕੁਝ ਪਹਿਲੇ ਜ਼ਮਾਨੇ ਦੇ ਵਿੱਚ ਲੋਕ ਦੌੜ ਧੂਪ ਕਰਦੇ ਰਹੇ ਨੇ, ਸਾਈਕਲ ਚਲਾਉਂਦੇ ਰਹੇ ਨੇ, ਪੈਦਲ ਚੱਲਦੇ ਰਹੇ ਨੇ। ਬਹਰਹਾਲ, ਸ਼ੂਗਰ ਵਾਸਤੇ ਤੁਹਾਨੂੰ ਦਵਾਈ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ, ਅਤੇ 3 ਮਹੀਨੇ ਬਾਅਦ ਤੁਹਾਡਾ ਇੱਕ ਮੇਨ ਟੈਸਟ ਹੋਏਗਾ HbA1c, ਉਹ ਅਸੀਂ 3 ਮਹੀਨੇ ਬਾਅਦ ਕਰਾਉਂਦੇ ਹਾਂ, ਉਹਦੇ 'ਚ ਦੇਖਣਾ ਹੁੰਦਾ ਕਿੰਨੀ ਕੰਟਰੋਲ ਹੈ। HbA1c ਤੁਸੀਂ ਕਰਾ ਕੇ 3 ਮਹੀਨੇ ਬਾਅਦ ਉਹ ਵੀ ਫਿਰ ਸਾਨੂੰ ਭੇਜਣਾ ਹੈ, ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਅੱਲਾਹ ਤਾਲਾ ਆਪਣਾ ਕਰਮ ਕਰੇਗਾ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਨਾਜ਼ੀਆ ਬੀਬੀ ਨੇ। ਲਿਖਦੀਆਂ ਨੇ ਕਿ ਮੇਰੀ ਉਮਰ 40 ਸਾਲ ਹੈ, ਇਹਨਾਂ ਨੂੰ ਅਕਸਰ ਮਿਹਦੇ ਦਾ ਮਸਲਾ ਰਹਿੰਦਾ ਹੈ, ਯਾਨੀ ਇਹ ਕਹਿੰਦੇ ਨੇ ਕਿ ਮਿਹਦੇ 'ਚ ਤਕਲੀਫ ਰਹਿੰਦੀ ਹੈ, ਜਲਨ, ਇਸ ਤੋਂ ਇਲਾਵਾ ਖਾਣਾ ਵੀ ਹਜ਼ਮ ਨਹੀਂ ਹੁੰਦਾ, ਮਿਹਦਾ ਖਰਾਬ ਰਹਿੰਦਾ ਹੈ। ਇਹਨਾਂ ਨੇ ਕਿਹਾ ਹੈ ਕਿ ਮੈਨੂੰ ਅਕਸਰ ਖਾਣਾ ਖਾਣ ਤੋਂ ਬਾਅਦ ਅਫਾਰਾ ਜਿਹਾ ਹੋ ਜਾਂਦਾ, ਯਾਨੀ ਖਾਣਾ ਠੀਕ ਹਜ਼ਮ ਨਹੀਂ ਹੁੰਦਾ, ਦਰਦ ਵੀ ਰਹਿੰਦੀ ਹੈ ਮਿਹਦੇ ਦੇ ਵਿੱਚ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲੋਂ ਦਵਾਈ ਮੰਗਵਾਈ ਸੀ, ਮੇਰੇ ਇਸ ਮਸਲੇ ਦਾ ਕਾਫੀ ਹੱਲ ਹੋ ਗਿਆ ਹੈ ਕਿ ਯਾਨੀ ਤਬੀਅਤ ਬਿਹਤਰ ਹੋ ਗਈ ਹੈ, ਖਾਣਾ ਹਜ਼ਮ ਹੋ ਜਾਂਦਾ ਹੈ, ਲੇਕਿਨ ਇਹਨਾਂ ਨੇ ਕਿਹਾ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
2: ਮਿਹਦੇ ਦਾ ਕਿਸੇ ਕਿਸਮ ਦਾ ਕੋਈ ਵੀ ਮਸਲਾ ਹੋਇਆ, ਅੱਲਾਹ ਤਾਲਾ ਦੇ ਫਜ਼ਲ ਨਾਲ ਉਹ ਵੀ ਠੀਕ ਹੋ ਜਾਂਦਾ ਹੈ। ਤੁਹਾਡੀ ਮੈਂ ਐਂਡੋਸਕੋਪੀ ਦੀ ਰਿਪੋਰਟ ਦੇਖੀ ਸੀ, ਉਹਦੇ 'ਚ ਅਲਸਰ ਆਏ ਸਨ ਤੁਹਾਨੂੰ, ਅਤੇ ਉਹਦੀ ਵਜ੍ਹਾ ਨਾਲ ਤੁਸੀਂ ਕਾਫੀ ਪਹਿਲੇ ਵੀ ਦਵਾਈਆਂ ਖਾਧੀਆਂ ਸੀ, ਲੇਕਿਨ ਤੁਹਾਡੇ ਸਾਡੀ ਦਵਾਈ ਦੇ ਨਾਲ ਤੁਹਾਡਾ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ। ਅਤੇ ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200, ਇਹ 5 ਕਤਰੇ ਤੁਸੀਂ ਸੁਬਹਾ ਸ਼ਾਮ ਪੀਣੇ ਨੇ। ਇਹ ਦਵਾਈ ਤੁਸੀਂ ਬਾਜ਼ਾਰੋਂ ਲੈ ਕੇ ਵੀ ਪੀ ਸਕਦੇ ਹੋ, ਅਤੇ ਮਿਹਦੇ ਦੇ ਵਿੱਚ ਜਲਨ ਹੋਵੇ, ਅਲਸਰ ਹੋਵੇ, ਜਾਂ ਮਿਹਦੇ 'ਚ ਅਫਾਰਾ ਹੋਵੇ, ਗੈਸ ਹੋਵੇ, ਭੁੱਖ ਘੱਟ ਲੱਗਦੀ ਹੋਵੇ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕਬਜ਼ ਵਾਸਤੇ ਵੀ ਇਹ ਦਵਾਈ ਬੜੀ ਅੱਛੀ ਹੈ, ਇਹ ਤੁਸੀਂ ਇਸਤੇਮਾਲ ਕਰੋ, ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ 1 ਮਹੀਨਾ ਤੁਸੀਂ ਕਰਨੀ ਹੈ, ਇਨਸ਼ਾਅੱਲਾ ਮਿਹਦਾ ਤੁਹਾਡਾ ਮਜ਼ੀਦ ਠੀਕ ਹੋ ਜਾਏਗਾ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਹਾਫਜ਼ਾਬਾਦ ਤੋਂ ਰਿਹਾਨ ਸਾਹਿਬ ਨੇ। ਇਹ ਕਹਿੰਦੇ ਨੇ ਕਿ ਮੇਰੇ ਬੱਚੇ ਨੂੰ ਪੈਦਾਇਸ਼ੀ ਤੌਰ 'ਤੇ ਅੰਧਰਾਤੇ ਦਾ ਮਸਲਾ
2: ਜੀ,
1: ਔਰ ਇਸ ਤੋਂ ਇਲਾਵਾ ਰੋਸ਼ਨੀ 'ਚ ਉਹਨੂੰ ਕੋਈ ਚੀਜ਼ ਨਜ਼ਰ ਆ ਜਾਂਦੀ ਹੈ ਰਾਤ ਦੇ ਟਾਈਮ, ਇਸ ਤਰ੍ਹਾਂ ਉਹਨੂੰ ਨਜ਼ਰ ਵੀ ਬਹੁਤ ਵੀਕ ਹੈ ਔਰ ਬੱਚਾ ਖੁਦ ਵੀ ਕਮਜ਼ੋਰ ਹੈ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਚੈੱਕ ਕਰਵਾਉਣ ਤੋਂ ਬਾਅਦ ਦਵਾਈ ਲੈ ਕੇ ਗਿਆ ਸੀ, ਮੇਰੇ ਬੱਚੇ ਨੂੰ ਹੁਣ ਕਾਫੀ ਰੋਸ਼ਨੀ ਚੀਜ਼ਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ। ਇਹਨਾਂ ਨੇ ਕਿਹਾ ਕਿ ਮਜ਼ੀਦ ਬੱਚੇ ਦੀ ਸਿਹਤ ਵਾਸਤੇ ਔਰ ਨਜ਼ਰ ਦੀ ਬਿਹਤਰੀ ਵਾਸਤੇ ਦਵਾਈ ਅਰਸਾਲ ਕਰ ਦਿਓ।
2: ਅੰਦਰਾਤਾ ਜਿਹੜਾ ਇਹ ਵੀ ਆਮ ਤੌਰ 'ਤੇ ਮਰੂਸੀ ਮਰਜ਼ ਹੈ, ਖਾਨਦਾਨ ਦੇ ਵਿੱਚ ਮੀਆਂ ਬੀਵੀ ਅਗਰ ਆਪਸ 'ਚ ਕਜ਼ਨ ਨੇ ਤਾਂ ਅੱਗੇ ਔਲਾਦ ਨੂੰ ਹੋ ਸਕਦਾ ਹੈ। ਅੰਦਰਾਤੇ ਦੇ ਵਿੱਚ ਆਮ ਤੌਰ 'ਤੇ ਰਾਤ ਨੂੰ ਮਰੀਜ਼ ਨੂੰ ਨਜ਼ਰ ਨਹੀਂ ਆਉਂਦਾ, ਜਿਸ ਵੇਲੇ ਹਨੇਰਾ ਹੁੰਦਾ ਹਨੇਰੇ 'ਚ ਬਿਲਕੁਲ ਨਜ਼ਰ ਨਹੀਂ ਆਉਂਦਾ, ਜਾਂ ਮਾਮੂਲੀ ਨਜ਼ਰ ਆਉਂਦਾ ਹੈ, ਇਸ ਚੀਜ਼ ਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ। ਅਤੇ ਇਹਦਾ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਹੋਮਿਓਪੈਥਿਕ ਦੇ ਵਿੱਚ ਬੜਾ ਮੁਅੱਸਰ ਇਲਾਜ ਮੌਜੂਦ ਹੈ, ਅਤੇ ਦਵਾਈ ਤੁਹਾਨੂੰ ਅਜੇ ਲੰਬਾ ਅਰਸਾ ਖਾਣੀ ਪਏਗੀ। ਤੁਹਾਡੀ ਦਵਾਈ ਹੈ ਜੀ China 30, ਇਹ 5 ਕਤਰੇ ਸੁਬਹਾ ਸ਼ਾਮ ਪੀਣੇ ਨੇ ਤੁਸੀਂ, ਅਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, VP ਕਰ ਰਹੇ ਹਾਂ ਡਾਕ ਦੇ ਜ਼ਰੀਏ। ਇਹ ਤੁਸੀਂ ਮਜ਼ੀਦ ਅਜੇ 1 ਮਹੀਨਾ ਇਸਤੇਮਾਲ ਕਰੋ, ਉਸ ਤੋਂ ਬਾਅਦ ਦੇਖਾਂਗੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ। ਇਹਨਾਂ ਨੂੰ ਨਾ 2-3 ਮਸਲੇ ਨੇ
2: ਜੀ।
1: ਇਹ ਮੁਰੀਦ ਕੇ ਤੂੰ ਤਈਏ ਸਾਹਿਬ ਨੇ ਮੈਸੇਜ ਕੀਤਾ ਹੈ, ਉਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਸ ਸੀ ਦਾ ਵੀ ਮਸਲਾ ਹੈ, ਇਸ ਤੋਂ ਇਲਾਵਾ ਇਹਨਾਂ ਦੀ ਤਬੀਅਤ ਸੁਸਤ ਰਹਿੰਦੀ ਹੈ, ਥਕਾਵਟ, ਇਹਨਾਂ ਨੂੰ ਇਹਦੇ ਨਾਲ ਬਲੱਡ ਪ੍ਰੈਸ਼ਰ ਦਾ ਵੀ ਮਸਲਾ ਹੈ। ਔਰ ਇਹਨਾਂ ਨੇ ਲਿਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਦੋਨਾਂ ਮਸਲਿਆਂ ਵਾਸਤੇ ਦਵਾਈ ਲੈ ਕੇ ਗਿਆ ਸੀ, ਹੈਪਾਟਾਈਟਸ ਦੀ ਇਹਨਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਤਾਂ ਕਿ ਮੈਂ ਬਲੱਡ ਪ੍ਰੈਸ਼ਰ ਦੀ ਵੀ ਦਵਾਈ ਖਾਂਦਾ ਰਹਾਂ।
2: ਇਹ ਅੱਲਾਹ ਤਾਲਾ ਦੇ ਫਜ਼ਲ ਨਾਲ ਹੈਪਾਟਾਈਟਸ, ਬਲੱਡ ਪ੍ਰੈਸ਼ਰ ਜਿਹੜਾ, ਇਹਦੀ ਵੀ ਦਵਾਈ ਤੁਹਾਨੂੰ ਮੈਂ ਭੇਜ ਰਿਹਾ, ਲੇਕਿਨ ਤੁਸੀਂ ਬਿਹਤਰ ਹੈ ਇੱਕ ਦਫ਼ਾ ਦੁਬਾਰਾ ਆ ਕੇ ਚੈੱਕ ਕਰਾਓ। ਮੈਂ ਰਿਪੋਰਟ ਤੁਹਾਡੀ ਨੈਗੇਟਿਵ ਹੋ ਗਈ ਹੈ, ਕਿਉਂਕਿ ਤੁਹਾਡਾ PCR ਕਰਵਾਇਆ ਸੀ, ਉਹਦੇ ਵਿੱਚ ਜਿਹੜਾ ਨਾ ਤੁਹਾਡੀ ਰਿਪੋਰਟ ਨੈਗੇਟਿਵ ਆਈ ਹੈ। ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਸਫੇਦ ਜਰਕਾਨ ਹੋਵੇ, ਪੀਲਾ ਜਰਕਾਨ ਹੋਵੇ ਜਾਂ ਹੈਪੇਟਾਈਟਸ ਬੀ ਸੀ ਏ, ਇਹਦਾ ਵੀ ਬੜਾ ਅੱਛਾ ਅਤੇ ਮੁਅੱਸਰ ਇਲਾਜ ਮੌਜੂਦ ਹੈ। ਬਲੱਡ ਪ੍ਰੈਸ਼ਰ ਵਾਸਤੇ ਤੁਸੀਂ ਨਮਕ ਦਾ ਪਰਹੇਜ਼ ਰੱਖੋ, ਬਾਜ਼ਾਰੀ ਨਾਨ ਚਨੇ ਮਰੂਨ ਗਜ਼ਾਵਾਂ ਦਾ ਵੀ ਤੁਸੀਂ ਪਰਹੇਜ਼ ਰੱਖੋ, ਅਤੇ ਇੱਕ ਦਫ਼ਾ ਤੁਸੀਂ ਕਲੀਨਿਕ ਆ ਜਾਓ ਦੁਬਾਰਾ। ਠੀਕ ਤਾਂ ਤੁਸੀਂ ਹੋ ਗਏ ਹੋ, ਲੇਕਿਨ ਮੈਂ ਦੇਖਣਾ ਚਾਹੁੰਦਾ ਰਿਪੋਰਟਾਂ ਤੁਹਾਡੀਆਂ ਦੁਬਾਰਾ, ਇੱਕ ਦਫ਼ਾ ਤੁਸੀਂ ਕਲੀਨਿਕ ਆ ਜਾਓ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ ਖਲੀਲ ਸਾਹਿਬ ਨੇ। ਇਹ ਵੀ ਲਿਖਦੇ ਨੇ ਕਿ ਮੈਨੂੰ ਸ਼ੂਗਰ ਦਾ ਔਰ ਇਹਦੇ ਨਾਲ ਨਾਲ ਬਲੱਡ ਪ੍ਰੈਸ਼ਰ ਦਾ ਮਸਲਾ, ਇਸੇ ਸਾਬੀ ਕਮਜ਼ੋਰੀ ਵੀ ਸੀ ਇਹਨਾਂ ਨੂੰ। ਇਹਨਾਂ ਲਿਖਿਆ ਹੈ ਕਿ ਮੇਰੇ ਸ਼ੂਗਰ ਕੰਟਰੋਲ ਹੈ। ਇਹਨਾਂ ਨੇ ਮਜ਼ੀਦ ਦਵਾਈ ਵਾਸਤੇ ਤੁਹਾਨੂੰ ਮੈਸੇਜ ਕੀਤਾ ਹੈ। ਇਹ ਕਹਿੰਦੇ ਨੇ ਕਿ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਬਿਲਕੁਲ ਚੱਲ ਫਿਰ ਵੀ ਨਹੀਂ ਸਕਦਾ, ਸਾਬੀ ਕਮਜ਼ੋਰੀ ਮੈਨੂੰ ਬਹੁਤ ਜ਼ਿਆਦਾ ਸੀ ਸ਼ੂਗਰ ਦੀ ਵਜ੍ਹਾ ਤੋਂ, ਬਲੱਡ ਪ੍ਰੈਸ਼ਰ ਵੀ ਮੇਰਾ ਕੰਟਰੋਲ ਹੈ। ਮਜ਼ੀਦ ਇਹਨਾਂ ਨੇ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ ਹੈ।
2: ਹਾਂਜੀ, ਸ਼ੂਗਰ ਦੀ ਵਜ੍ਹਾ ਨਾਲ ਬੰਦਿਆਂ ਨੂੰ ਅਕਸਰ ਆਸਤਾ ਆਸਤਾ ਸਾਬੀ ਕਮਜ਼ੋਰ ਹੋ ਜਾਂਦੀ ਹੈ, ਲੇਕਿਨ ਹੋਮਿਓਪੈਥੀ ਬੜੀ ਸੁਪਰ ਪਾਵਰ ਦਵਾਈਆਂ ਨੇ ਜਿਹਦੇ ਨਾਲ ਇਹ ਮਰਜ਼ ਵੀ ਠੀਕ ਹੋ ਜਾਂਦੇ। ਕਮਜ਼ੋਰੀ, ਥਕਾਵਟ, ਸਾਬੀ ਕਮਜ਼ੋਰੀ, ਇਹ ਸ਼ੂਗਰ ਦੀ ਵਜ੍ਹਾ ਨਾਲ ਤੁਹਾਨੂੰ ਇਹ ਮਸਲਾ ਹੋ ਰਿਹਾ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਸੀਂ ਤੁਹਾਨੂੰ ਦਵਾਈ ਮਜ਼ੀਦ ਇੱਕ ਮਹੀਨਾ ਹੋਰ ਖਾਣੇ ਪੈਣੀ ਹੈ, ਇਨਸ਼ਾਅੱਲਾ ਇਹਦੇ ਨਾਲ ਤੁਹਾਡਾ ਮਜ਼ੀਦ ਤੁਹਾਡੀ ਸਾਬੀ ਕਮਜ਼ੋਰੀ ਠੀਕ ਹੋ ਜਾਏਗੀ, ਅਤੇ ਤੁਹਾਨੂੰ ਦਵਾਈ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ ਇੱਕ ਮਹੀਨਾ ਇਸਤੇਮਾਲ ਕਰੋ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਸ਼ਾਜ਼ੀਆ ਬੀਬੀ ਨੇ ਕੀਤਾ ਹੈ। ਉਹ ਲਿਖਦੀਆਂ ਨੇ ਕਿ ਮੇਰੀ ਗਰਦਨ ਦੇ ਦੋ ਮੋਹਰੇ ਖਰਾਬ ਹੋ ਗਏ
2: ਜੀ,
1: ਇਸ ਤੋਂ ਇਹਦੀ ਵਜ੍ਹਾ ਤੋਂ ਉਹਨਾਂ ਨੂੰ ਚੱਲਣਾ ਫਿਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ, ਕਾਰ ਦਾ ਕੰਮ ਕਰਨਾ ਬਹੁਤ ਜ਼ਿਆਦਾ। ਇਹ ਕਹਿੰਦੇ ਨੇ ਕਿ ਮੈਂ ਕਿਸਮ ਦੀ ਬੇਕਾਰ ਹੀ ਹੋ ਗਈ ਸਾਂ, ਉੱਠਣਾ ਬੈਠਣਾ ਬਹੁਤ ਮੁਸ਼ਕਿਲ ਸੀ, ਅਕਸਰ ਹੱਡੀਆਂ 'ਚ ਗੋਡਿਆਂ 'ਚ ਵੀ ਦਰਦ ਰਹਿੰਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ 2 ਮਹੀਨੇ ਤੋਂ ਦਵਾਈ ਖਾ ਰਹੀ ਹਾਂ, ਅੱਲਾਹ ਦਾ ਸ਼ੁਕਰ ਹੈ ਕਿ ਮੈਂ ਕਾਫ਼ੀ ਬਿਹਤਰ ਹਾਂ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਕਿਹਾ ਹੈ।
2: ਹਾਂਜੀ, ਮੋਹਰਿਆਂ ਦਾ ਵੀ ਤੁਹਾਡੀ ਮੈਂ ਪਹਿਲੇ ਜਿਸਲੇ ਆਇਆ ਤੁਸੀਂ MRI ਰਿਪੋਰਟ ਦੇਖੀ ਸੀ, ਅਤੇ ਉਹਦੇ 'ਚ ਮੋਹਰਿਆਂ 'ਚ ਕਾਫ਼ੀ ਮਸਲਾ ਸੀ, ਤੁਹਾਡੇ ਗੈਪ ਆਇਆ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ। ਇੱਕ ਮਹੀਨਾ ਦਵਾਈ ਖਾਣ ਨਾਲ ਹੀ ਤੁਹਾਡੇ ਮੋਹਰੇ ਕਾਫ਼ੀ ਠੀਕ ਹੋ ਗਏ ਨੇ, ਦਰਦ ਵੀ ਤੁਹਾਡੀ ਖਤਮ ਹੋ ਗਈ ਹੈ, ਲੇਕਿਨ ਮਜ਼ੀਦ ਤੁਸੀਂ ਦਵਾਈ ਅਜੇ 2-3 ਮਹੀਨੇ ਖਾਣੀ ਹੈ ਤਾਂ ਕਿ ਅੱਛੀ ਤਰ੍ਹਾਂ ਤੁਹਾਡੀਆਂ ਹੱਡੀਆਂ ਬਿਹਤਰ ਹੋ ਜਾਣ, ਅਤੇ ਚਾਵਲਾਂ ਦਾ ਵੱਡੇ ਛੋਟੇ ਗੋਸ਼ਤ ਦਾ ਤੁਸੀਂ ਪਰਹੇਜ਼ ਰੱਖੋ। ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰੋ
1: ਜੀ। ਸਾਮਿਨ, ਆਖਰ 'ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਉਹਨਾਂ ਦਾ ਕਲੀਨਿਕ ਦਾ ਪਤਾ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਨੋਟ ਕਰ ਲਵੋ, 0300-44-1-3-8-6-0, ਯਾਨੀ 0300-44-13-860 ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਰਾਏਵਿੰਡ ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਹੈ ਔਰ ਇਸ ਤੋਂ ਇਲਾਵਾ ਮੈਨੂੰ ਅਸਾਬੀ ਕਮਜ਼ੋਰੀ ਹੈ, ਥਕਾਵਟ ਰਹਿੰਦੀ ਹੈ, ਅਕਸਰ ਮੈਨੂੰ ਚੱਲਣਾ ਫਿਰਨਾ ਮੁਸ਼ਕਿਲ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਹੈ ਕਿ ਇਹਦੇ ਨਾਲ ਨਾਲ ਮੇਰਾ ਅਕਸਰ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਦਵਾਈ ਖਾਧੀ ਹੈ, ਕਾਫ਼ੀ ਬਿਹਤਰੀ ਹੈ ਮੇਰੀ ਤਬੀਅਤ ਦੇ ਵਿੱਚ, ਲੇਕਿਨ ਮਜ਼ੀਦ ਤੁਸੀਂ ਮੈਨੂੰ ਦਵਾਈ ਸ਼ੂਗਰ ਦੀ ਇਰਸਾਲ ਕਰ ਦਿਓ।
2: ਹਾਂਜੀ, ਸ਼ੂਗਰ ਵਾਸਤੇ ਅਸੀਂ ਦਵਾਈ ਤੁਹਾਨੂੰ ਭੇਜ ਰਹੇ ਹਾਂ, ਅੱਲਾਹ ਤਾਲਾ ਦੇ ਫਜ਼ਲ ਨਾਲ ਜਿਹੜੀ ਸ਼ੂਗਰ ਦੀ ਸਾਡੀ ਦਵਾਈ ਹੈ ਇਹਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ। ਇਹ ਦਵਾਈ ਤੁਸੀਂ ਖਾਂਦੇ ਰਹੋ, ਤੁਹਾਡੀ ਦਵਾਈ ਹੈ ਜੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ। ਇਹਦੇ ਨਾਲ ਤੁਹਾਡੀ ਦੂਸਰੀ ਦਵਾਈ ਹੈ ਜੀ ਏਸਡ ਫਾਸ ਮਦਰ ਟਿੰਕਚਰ, ਇਹ ਵੀ ਤੁਸੀਂ 5 ਕਤਰੇ ਸੁਬਹਾ ਦੁਪਹਿਰ ਸ਼ਾਮ ਤੁਸੀਂ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ। ਅਤੇ ਕੋਸ਼ਿਸ਼ ਕਰਿਆ ਕਰੋ ਸ਼ੂਗਰ ਵਾਸਤੇ ਪੈਦਲ ਚੱਲਿਆ ਕਰੋ ਰੋਜ਼ਾਨਾ, ਕਮ ਅਜ਼ ਕਮ 20 ਮਿੰਟ ਪੈਦਲ ਚੱਲੋ, ਪਾਣੀ ਦਾ ਇਸਤੇਮਾਲ ਜ਼ਿਆਦਾ ਕਰੋ, ਕਮ ਅਜ਼ ਕਮ 8 ਗਲਾਸ ਪਾਣੀ ਪੀਓ, ਅਤੇ ਇਹਦੇ ਨਾਲ ਇਨਸ਼ਾਅੱਲਾ ਤੂੰ ਕੋਸ਼ਿਸ਼ ਕਰਿਆ ਕਰੋ ਕਿ ਪਾਣੀ ਠੰਡਾ ਪੀਣ ਦੀ ਬਜਾਏ ਤਾਜ਼ਾ ਪਾਣੀ ਪੀਓ ਜਾਂ ਗਰਮ ਥੋੜ੍ਹਾ ਜਿਹਾ ਹੋ ਜਾਏ ਜ਼ਿਆਦਾ ਬਿਹਤਰ ਹੈ, ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ ਤੁਸੀਂ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸੈਂਡ ਕੀਤਾ ਹੈ ਲਾਹੌਰ ਤੋਂ ਰਿਹਾਨਾ ਬੀਬੀ ਨੇ। ਲਿਖਦੀਆਂ ਨੇ ਕਿ ਮੇਰੀ 38 ਸਾਲ ਉਮਰ ਹੈ, ਇਹਨਾਂ ਨੂੰ ਦਮੇ ਦਾ ਮਸਲਾ ਸੀ, ਅਕਸਰ ਸਾਹ ਖਰਾਬ ਹੋ ਜਾਂਦਾ ਸੀ। ਅੱਜ ਕੱਲ੍ਹ ਉਹ ਦੂਸਰਾ ਮਸਲਾ ਵਬਾ ਜਿਹੜੀ ਚੱਲੀ ਹੈ ਕਰੋਨਾ, ਉਹਦੇ ਵੀ ਵਜ੍ਹਾ ਹੈ ਨੇ ਕਿ ਉਹ ਇਨਫੈਕਸ਼ਨ ਹੋ ਜਾਂਦੀ ਹੈ ਲੋਕਾਂ ਨੂੰ। ਲਿਖਦੀਆਂ ਨੇ ਕਿ ਮੈਂ ਦਮੇ ਦੀ ਦਵਾਈ ਤੁਹਾਡੇ ਕੋਲੋਂ ਲੈ ਕੇ ਗਈ ਸਾਂ, ਮੇਰਾ ਦਮਾ ਹੁਣ ਠੀਕ ਹੈ, ਸਾਹ ਵੀ ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਇਰਸਾਲ ਕਰ ਦਿਓ, ਇਹਦੇ ਨਾਲ ਤੁਸੀਂ ਮੈਨੂੰ ਮਜ਼ੀਦ ਪਰਹੇਜ਼ ਵੀ ਦੱਸ ਦਿਓ ਤਾਂ ਕਿ ਅੱਗੋਂ ਤੋਂ ਮੈਂ ਇਸ ਬਿਮਾਰੀ ਤੋਂ ਬਚੀ ਰਵਾਂ।
2: ਹਾਂਜੀ, ਦਮਾ ਐਲਰਜੀ ਜਿਹੜੀ ਹੈ ਇਹਦੇ ਨਾਲ ਸਾਹ ਅਕਸਰ ਖਰਾਬ ਹੋ ਜਾਂਦਾ ਹੈ, ਅਤੇ ਇਹ ਸਾਹ ਦੀ ਵਜ੍ਹਾ ਨਾਲ ਇਹਨੂੰ ਅਸੀਂ ਦਮਾ ਕਹਿੰਦੇ ਹਾਂ। ਕੱਟੇ ਮਿੱਟੀ ਨਾਲ, ਗਰਦੋ ਗੁਬਾਰ ਨਾਲ ਵੀ ਹੁੰਦਾ, ਕੁਝ ਲੋਕਾਂ ਨੂੰ ਪੋਲਨ ਐਲਰਜੀ ਹੁੰਦੀ ਹੈ, ਅਤੇ ਇਹਦੇ ਵਾਸਤੇ ਲੱਸੀ, ਦਹੀਂ, ਚਾਵਲਾਂ ਦਾ ਤੁਸੀਂ ਪਰਹੇਜ਼ ਰੱਖੋ, ਅਤੇ ਕੋਸ਼ਿਸ਼ ਕਰਿਆ ਕਰੋ ਮੂੰਹ 'ਤੇ ਮਾਸਕ ਪਾ ਕੇ ਰੱਖੋ, ਕਿਉਂਕਿ ਕੁਝ ਲੋਕਾਂ ਨੂੰ ਦਮਾ ਜਿਹੜਾ ਕੱਟੇ ਮਿੱਟੀ ਨਾਲ ਹੁੰਦਾ ਹੈ, ਅਤੇ ਇਹ ਤੁਸੀਂ ਪਰਹੇਜ਼ ਵੀ ਕਰੋ, ਲੱਸੀ, ਦਹੀਂ, ਚਾਵਲ ਵਗੈਰਾ ਦਾ ਤੁਸੀਂ ਪਰਹੇਜ਼ ਕਰੋ। ਦਮੇ ਵਾਸਤੇ ਤੁਹਾਡੀ ਦਵਾਈ ਹੈ ਜੀ ਆਰਸੈਨਿਕ 30, ਇਹ ਤੁਸੀਂ 5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ, ਅਤੇ ਇਹਦੇ ਨਾਲ ਇਨਸ਼ਾਅੱਲਾ ਤੁਹਾਡਾ ਦਮਾ ਸਾਹ ਠੀਕ ਹੋ ਜਾਏਗਾ, ਲੇਕਿਨ ਇਹ ਦਵਾਈ ਤੁਹਾਨੂੰ ਕਮ ਸੇ ਕਮ 2-3 ਮਹੀਨੇ ਇਸਤੇਮਾਲ ਕਰਨੀ ਪਏਗੀ
1: ਜੀ। ਸਾਮੇਨ, ਆਖਰ 'ਤੇ ਡਾਕਟਰ ਸਾਹਿਬ ਦਾ ਪਤਾ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮੀਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 0300444183806, ਯਾਨੀ 0300443-1360। ਇਹਦੇ ਨਾਲ ਹੀ ਹੋਮੀਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਅਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
2: ਅੱਲਾ ਹਾਫਿਜ਼।

0: वक्त हुआ चाहता है कमर्शियल ब्रेक का।
1: सोने पैन प्राओ ते मेरे बुजुर्गो, ऐस उम्मीद दे नाल के तुसी अल्हम्दुलिल्लाह बिल्कुल सेहतमंद खुशो खुरम ते हैप्पी हैप्पी होवोगे। तुहाडी मेज़बान साइमा तुहाडी खिदमत विच हाजिर है ते पुरखलूस सलाम पेश कर दिए। सोने भैन भराओ, मैं हमेशा कहनी हाँ कि बीमारियों तो ना घबराओ, क्यों जे तुसी बीमारी की वजह नाल बहुत ज़्यादा परेशान ते डिप्रेस होवोगे ते फिर तुसी इलाज वाल तवज्जो नहीं कर सकोगे। लिहाजा गैर जरूरी फिक्रमंदी ते परेशानी दे बरक्स ये सोचो कि बीमारी का फौरी इलाज होना चाहिए। भैनो भराओ, इलाज बल्कि बेहतरीन इलाज ते कामयाब तशखीस दे हवाले नाल साइमा तुहाडे मुफाद विच तुहानू एडवाइस करेगी कि तुसी इधर उधर फिरन की बजाय फौरन ही पाकिस्तान के नामवर हर्बल मॉलेज जनाब प्रोफेसर सुलेमान साहब नू आप मिलो ते बीमारी बारे मुकम्मल मालूमात हासिल करो। जिदे लई साडा पता ते फोन नंबर ए ने। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 04237727160, यानी 042-377-2710. मोबाइल नंबर है 03004142608, यानी 03004142608। ते साडा ईमेल एड्रेस है suleiman.dawakhana@gmail.com। जी भैन भ्राओ, पता तुसी नोट फरमाया ते हुन मैं तुहाडी मुलाकात करानी आ यूनानी मेडिकल कॉलेज दे साबिक वाइस प्रिंसिपल, पाकिस्तान तिब्बी फाउंडेशन दे चेयरमैन ते पाकिस्तान दे मन्ने परमन्ने मशहूर व मारूफ ते गोल्ड मेडलिस्ट तबीब हर्बल फिजिशियन प्रोफेसर सुलेमान साहब नाल। सुलेमान साहब, तुहानू मैं खुश आमदीद और जी आयन कहनी आ।
2: सहमा जी, ਤੁਹਾਡਾ ਸ਼ੁਕਰੀਆ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਦਿੰਦੇ ਹੋ। ਮੈਂ ਆਪਣੇ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਸਲਾਮ ਅਰਜ਼ ਕਰਨਾ ਵਾਂ।
1: ਸੁਲੇਮਾਨ ਸਾਹਿਬ, ਮੇਰੇ ਖਿਆਲ ਹੈ ਕਿ ਅਸੀਂ ਮੈਂ ਫੌਰੀ ਤੌਰ 'ਤੇ ਨਾ ਆਪਣਾ ਮੇਲਸ ਔਰ SMS ਜਿਹੜਾ ਨਾ ਪੜ੍ਹਨਾ ਸ਼ੁਰੂ ਕਰਦਾ, ਕੀ ਕਹਿੰਦੇ?
2: ਜੀ ਜੀ ਬਿਲਕੁਲ, ਤੁਸੀਂ ਸ਼ੁਰੂ ਕਰੋ ਜੀ।
1: ਪਹਿਲੀ ਮੇਲ ਸਾਨੂੰ ਭੇਜੀ ਹੈ ਤੈਮੂਰ ਖਾਨ ਸਾਹਿਬ ਨੇ। ਫਰਮਾਉਂਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਵਾਲਦਾ ਸਾਹਿਬਾ ਨੂੰ ਅਲਸਰ ਦੀ ਪ੍ਰੋਬਲਮ ਹੈ। ਮੈਂ ਉਹਨਾਂ ਦਾ ਕਾਫ਼ੀ ਇਲਾਜ ਕਰਾਇਆ ਲੇਕਿਨ ਆਰਜ਼ੀ ਆਰਾਮ ਤੋਂ ਬਾਅਦ ਤਕਲੀਫ ਦੁਬਾਰਾ ਹੋ ਜਾਂਦੀ ਹੈ। ਮੈਨੂੰ ਮੇਰੇ ਇੱਕ ਦੋਸਤ ਨੇ ਤੁਹਾਡੇ ਬਾਰੇ ਦੱਸਿਆ, ਉਹਨਾਂ ਨੂੰ ਵੀ ਇਹੀ ਮਸਲਾ ਸੀ, ਹੁਣ ਮਾਸ਼ਾਅੱਲਾ ਬਿਲਕੁਲ ਠੀਕ ਹੋ ਗਏ ਨੇ। ਸੁਲੇਮਾਨ ਸਾਹਿਬ, ਮੇਰੀ ਵਾਲਦਾ ਸਾਹਿਬਾ ਲਈ ਕੋਈ ਐਸੀ ਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਵਾਲਦਾ ਨੂੰ ਆਰਾਮ ਆ ਜਾਏ। ਜੀ ਸੁਲੇਮਾਨ ਸਾਹਿਬ।
2: ਮੇਰੇ ਭਾਈ, ਮੈਂ ਰੱਬ ਦਾ ਸ਼ੁਕਰ ਅਦਾ ਕਰਨਾ ਕਿ ਤੁਹਾਡੇ ਦੋਸਤ ਨੂੰ ਮੇਰੇ ਇਲਾਜ ਤੋਂ ਸਿਹਤਯਾਬੀ ਹੋਈ ਹੈ।
1: ਜੀ,
2: ਅੱਲਾ ਪਾਕ ਨੇ ਚਾਹਿਆ ਤੇ ਇਨਸ਼ਾਅੱਲਾ ਤੁਹਾਡੀ ਵਾਲਦਾ ਮੁਹਤਰਮਾ ਵੀ ਸਿਹਤਯਾਬ ਹੋ ਜਾਣਗੇ। ਮੇਰੇ ਭਾਈ, ਅਲਸਰ ਵਿੱਚ ਦਵਾ ਦੇ ਨਾਲ ਨਾਲ ਪਰਹੇਜ਼ ਬਹੁਤ ਅਹਿਮੀਅਤ ਰੱਖਦਾ ਹੈ, ਲਿਹਾਜ਼ਾ ਤੁਸੀਂ ਆਪਣੀ ਵਾਲਦਾ ਸਾਹਿਬਾਂ ਨੂੰ ਮਿਰਚ ਮਸਾਲੇ, ਗੋਸ਼ਤ, ਬਾਜ਼ਾਰੀ ਖਾਣੇ, ਤਲੀ ਹੋਈ ਚੀਜ਼ਾਂ ਤੋਂ ਮੁਕੰਮਲ ਪਰਹੇਜ਼ ਕਰਾਓ, ਦੁੱਧ ਤੇ ਦਹੀਂ ਜ਼ਿਆਦਾ ਖਿਲਾਓ ਤੇ ਖਾਲੀ ਪੇਟ ਜ਼ਿਆਦਾ ਦੇਰ ਨਾ ਰਹਿਣ ਦਿਓ, ਬਲਕਿ ਹਰ 2 ਘੰਟੇ ਬਾਅਦ 1-2 ਬਿਸਕਟ ਜਾਂ ਰਸ ਜ਼ਰੂਰ ਖਾਣ। ਮੇਰੇ ਭਾਈ, ਮੈਂ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਮੇਰਾ ਬਹੁਤ ਹੀ ਕਦੀਮ ਅਤੇ ਅਜ਼ਮੁੱਦਾ ਨੁਸਖਾ ਹੈ, ਜਿਹਦੀ ਖੂਬੀ ਹੈ ਕਿ ਅੰਦਰੂਨੀ ਵਰਮ ਨੂੰ ਤਹਿਲੀਲ ਕਰਨ ਦੇ ਨਾਲ ਨਾਲ ਜ਼ਖਮ ਨੂੰ ਵੀ ਭਰਦਾ ਹੈ। ਇਹਦੇ ਨਾਲ ਮੈਦੇ ਦੀ ਤਜ਼ਾਬੀ ਰਤੂਬਤ ਦੀ ਅਫਜ਼ਾਇਸ਼ ਰੁਕ ਜਾਂਦੀ ਹੈ, ਨਿਜ਼ਾਮੇ ਹਜ਼ਮ ਦਰੁਸਤ ਹੁੰਦਾ ਹੈ ਅਤੇ ਅੰਤੜੀਆਂ ਨੂੰ ਤਾਕਤ ਮਿਲਦੀ ਹੈ ਅਤੇ ਥੋੜ੍ਹੇ ਅਰਸੇ 'ਚ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ। ਮੇਰੇ ਭਾਈ, ਤੁਸੀਂ ਫਿਕਰ ਨਾ ਕਰੋ, ਤੁਹਾਡੀ ਵਾਲਦਾ ਮੁਹਤਰਮਾ ਦੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੁਹਤਰਮ, ਸਾਇਮਾ ਦੀ ਦੁਆ ਹੈ ਕਿ ਅੱਲਾ ਪਾਕ ਤੁਹਾਡੀ ਵਾਲਦਾ ਮੁਹਤਰਮਾ ਨੂੰ ਮੁਕੰਮਲ ਸਿਹਤਯਾਬੀ ਅਤਾ ਫਰਮਾਏ। ਆਮੀਨ ਤੇ ਸੁਮਾ ਆਮੀਨ। ਸੁਲੇਮਾਨ ਸਾਹਿਬ, ਸਾਨੂੰ ਅਗਲਾ SMS ਅਖਤਰ ਕੁਰੈਸ਼ੀ ਸਾਹਿਬ ਨੇ ਲਿਖਿਆ ਹੈ। ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਅੱਲਾ ਦੀ ਮਿਹਰਬਾਨੀ ਨਾਲ ਮੇਰੀ ਇੱਕ ਬੇਟੀ ਹੈ ਜਿਹਦੀ ਉਮਰ 9 ਸਾਲ ਹੈ।
2: ਅੱਛਾ।
1: ਇਸ ਤੋਂ ਬਾਅਦ ਮੇਰੀ ਵਾਈਫ ਨੂੰ ਕੁਝ ਐਸੀ ਪ੍ਰੋਬਲਮ ਹੋ ਗਈ ਕਿ ਅਸੀਂ ਮਜ਼ੀਦ ਔਲਾਦ ਤੋਂ ਮਹਿਰੂਮ ਰਹੇ। ਸੁਲੇਮਾਨ ਸਾਹਿਬ, ਕਈ ਲੋਕ ਕਹਿੰਦੇ ਨੇ ਕਿ ਇਹ ਕੋਈ ਬਿਮਾਰੀ ਨਹੀਂ ਬਲਕਿ ਕਿਸੇ ਨੇ ਜਾਦੂ ਟੂਣਾ ਕੀਤਾ ਹੋਇਆ।
2: ਅੱਛਾ।
1: ਤੇ ਕਹਿੰਦੇ ਨੇ ਕਿ ਇਹਦਾ ਨਤੀਜਾ ਇਹ ਕਿ ਮੈਂ ਅਸੀਂ ਬੜੇ ਪਰੇਸ਼ਾਨ ਹਾਂ ਅਤੇ ਸੁਲੇਮਾਨ ਸਾਹਿਬ, ਮੈਨੂੰ ਬੜੀ ਕਿਸੇ ਨੇ ਆਸ ਦਵਾਈ ਹੈ ਕਿ ਤੁਹਾਡੇ ਕੋਲ ਇਹਦਾ ਮੁਕੰਮਲ ਇਲਾਜ ਹੈ ਵੇ, ਅਤੇ ਮੈਂ ਆਪਣੀਆਂ ਰਿਪੋਰਟਸ ਵੀ ਭੇਜ ਰਿਹਾ ਵਾਂ, ਤੁਸੀਂ ਇਹਨੂੰ ਤਫਸੀਲ ਨਾਲ ਪੜ੍ਹ ਲਓ ਅਤੇ ਫਿਰ ਮੈਨੂੰ ਦੱਸੋ ਇਹਦੀ ਰੋਸ਼ਨੀ ਵਿੱਚ ਕਿ ਸਾਡਾ ਇਲਾਜ ਹੋ ਸਕਦਾ ਹੈ ਜਾਂ ਨਹੀਂ।
2: ਅਖਤਰ ਭਾਈ ਕੀ ਕਰੀਏ ਤੇ ਕੀ ਨਾ ਕਰੀਏ? ਤੁਹਾਡੇ ਇਸ ਸਵਾਲ ਦਾ ਮੈਂ ਤਿੱਬੀ ਹਵਾਲੇ ਨਾਲ ਜਵਾਬ ਦਿਆਂਗਾ ਕਿ ਤੁਸੀਂ ਕਿਸੇ ਕਿਸਮ ਦਾ ਵਹਿਮ ਜਾਂ ਤੁਹਮ ਪ੍ਰਸਤੀ ਨਾ ਕਰੋ ਅਤੇ ਅੱਲਾਹ 'ਤੇ ਭਰੋਸਾ ਕਰਕੇ ਆਪਣੀ ਵਾਈਫ ਦਾ ਮੁਕੰਮਲ ਇਲਾਜ ਕਰਾਓ। ਮੇਰੇ ਭਾਈ ਇਹ ਖਿਆਲ ਬਿਲਕੁਲ ਗਲਤ ਹੈ ਕਿ ਇਹ ਕਿਸੇ ਦੂਜੇ ਅਮਲ ਦਾ ਨਤੀਜਾ ਹੈ।
1: ਬਿਲਕੁਲ
2: ਮੇਰੇ ਭਾਈ, ਮੇਰੇ ਕੋਲ ਇਹੋ ਜਿਹੇ ਸੈਂਕੜੋ ਕੇਸਿਸ ਆ ਚੁੱਕੇ ਨੇ ਜਿਹੜੇ ਇਸ ਬਿਮਾਰੀ ਨੂੰ ਜਾਦੂ ਵਾਧੂ ਸਮਝਦੇ ਸਨ, ਲੇਕਿਨ ਜਦੋਂ ਉਹਨਾਂ ਦਾ ਇਲਾਜ ਹੋਇਆ ਤੇ ਅਲਹਮਦੁਲਿਲਾ ਉਹਨਾਂ ਨੂੰ ਸਿਹਤਯਾਬੀ ਹੋਈ।
1: ਬਿਲਕੁਲ
2: ਮੇਰੇ ਭਾਈ, ਮੇਰਾ ਇਹ ਮਸ਼ਵਰਾ ਹੈ ਕਿ ਤੁਸੀਂ ਆਪਣੀ ਵਾਈਫ ਦਾ ਫੌਰਨ ਇਲਾਜ ਕਰਾਓ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਨਾ ਸਿਰਫ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ, ਬਲਕਿ ਅੱਲਾਹ ਪਾਕ ਤੁਹਾਡੀਆਂ ਮੁਰਾਦਾਂ ਨੂੰ ਵੀ ਇਨਸ਼ਾਅੱਲਾ ਜ਼ਰੂਰ ਪੂਰਾ ਫਰਮਾਏਗਾ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ? ਮੋਹਤਰਮ, ਤੁਸੀਂ ਆਪਣੇ SMS ਦਾ ਜਵਾਬ ਸੁਣਿਆ। ਹੁਣ ਤੁਹਾਡਾ ਮੁਫਾਦ ਇਹਦੇ 'ਚ ਕਿ ਤੁਸੀਂ ਇਸ ਮਸ਼ਵਰੇ 'ਤੇ ਮੁਕੰਮਲ ਤੌਰ 'ਤੇ ਅਮਲ ਕਰੋ ਅਤੇ ਇਸ ਪਰੇਸ਼ਾਨੀ ਤੋਂ ਛੁਟਕਾਰਾ ਹਾਸਲ ਕਰੋ। ਸੁਲੇਮਾਨ ਸਾਹਿਬ
2: ਜੀ, ਜੀ
1: ਸਾਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਸ਼ਾਰਟ ਬ੍ਰੇਕ ਦਾ ਵਕਤ ਹੋਇਆ ਹੈ ਅਤੇ ਮੈਂ ਆਪਣੇ ਸੁਣਨ ਵਾਲਿਆਂ ਨੂੰ ਐਡਰੈਸ ਅਤੇ ਟੈਲੀਫੋਨ ਨੰਬਰ ਲਿਖਾਵਾਂ, ਇੰਨੇ ਚਿਰ 'ਚ ਤੁਸੀਂ ਚਾਏ ਪੀ ਲਓ।
2: ਠੀਕ।
1: ਸੋਹਣੇ ਭੈਣ ਭਰਾਓ, ਆਪਣੀ ਅਲਾਮਤ 'ਤੇ ਨਜ਼ਰ ਰੱਖੋ ਅਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਵੀ ਤਿੱਬੀ ਮਸਲੇ 'ਚ ਮੁਬਤਲਾ ਹੋ ਅਤੇ ਦੇਰ ਨਾ ਕਰੋ, ਬਲਕਿ ਫੌਰਨ ਹੀ ਪਾਕਿਸਤਾਨ ਦੇ ਮਾਇਆਨਾਸ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ। ਮਿਲਣ ਵਾਸਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2760, ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਮੇਰੇ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ ਅਤੇ ਹੁਣ ਪੇਸ਼ੇ ਖਿਦਮਤ ਨੇ ਤੁਹਾਡੀ ਬਾਕੀ ਮੇਲਸ ਅਤੇ SMS। ਸੁਲੇਮਾਨ ਸਾਹਿਬ, ਅਗਲੀ ਮੇਲ ਹੈ ਜੀ ਜਿਹੜੀ ਸ਼ਾਹਿਦ ਮੁਸ਼ਤਾਕ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬੇ ਆਲੀ, ਮੇਰੀ ਉਮਰ 42 ਸਾਲ ਹੈ, ਮੈਨੂੰ 4 ਸਾਲ ਤੋਂ ਸ਼ੂਗਰ ਦੀ ਪ੍ਰੋਬਲਮ ਹੈ।
2: ਜੀ ਜੀ।
1: ਬੜੀ ਪਾਬੰਦੀ ਨਾਲ ਦਵਾਈ ਲੈਣਾ ਵਾਂ, ਲੇਕਿਨ ਅਸਲ ਮਸਲਾ ਇਹ ਵੇਖ ਕੇ ਮੈਨੂੰ ਅਸਾਬੀ ਤੌਰ 'ਤੇ ਬਹੁਤ ਜ਼ਿਆਦਾ ਵੀਕਨੈਸ ਹੋ ਰਹੀ ਹੈ, ਜਿਹਦੀ ਵਜ੍ਹਾ ਨਾਲ ਮੇਰੀ ਅਮਲੀ ਲਾਈਫ ਬਹੁਤ ਡਿਸਟਰਬ ਅਤੇ ਮੇਰੇ ਲਈ ਜ਼ਹਿਨੀ ਡਿਪਰੈਸ਼ਨ ਦਾ ਸਬਬ ਬਣ ਗਈ ਹੈ। ਸੁਲੇਮਾਨ ਸਾਹਿਬ, ਮੈਂ ਤਾਕਤ ਦੀ ਗੋਲੀਆਂ ਵੀ ਇਸਤੇਮਾਲ ਕਰ ਚੁੱਕੀ ਹਾਂ, ਜਿਹਦੇ ਨਾਲ ਥੋੜ੍ਹੀ ਬਹੁਤ ਤਾਕਤ ਆਈ, ਲੇਕਿਨ ਮੇਰਾ ਬਲੱਡ ਪ੍ਰੈਸ਼ਰ ਹਾਈ ਰਹਿਣ ਲੱਗਾ। ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਸ਼ੂਗਰ ਨਾਲ ਹੋਣ ਵਾਲੀ ਇਹੋ ਜਿਹੀਆਂ ਕਮਜ਼ੋਰੀਆਂ ਠੀਕ ਨਹੀਂ ਹੁੰਦੀਆਂ, ਅਗਰ ਇਹ ਕਾਬਲ ਇਲਾਜ ਹੈ ਤਾਂ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ ਹੋਏਗੀ। ਜੀ ਸੁਲੇਮਾਨ ਸਾਹਿਬ।
2: ਸ਼ਾਹਿਦ ਭਾਈ, ਕੋਈ ਨਹਿਲ ਬੰਦਾ ਹੀ ਇਹੋ ਜਿਹੀ ਗੱਲ ਕਰ ਸਕਦਾ ਹੈ ਕਿ ਸ਼ੂਗਰ ਨਾਲ ਹੋਣ ਵਾਲੀ ਕਮਜ਼ੋਰੀ ਨਾਕਾਬਲੇ ਇਲਾਜ ਹੈ। ਮੇਰੇ ਭਾਈ, ਮੇਰੇ ਕੋਲ ਤੇ ਬੇਸ਼ੁਮਾਰ ਐਸੇ ਮਰੀਜ਼ ਜਿਹੜੇ ਇਲਾਜ ਰਹੇ ਨੇ ਤੇ ਰੱਬ ਦਾ ਕਰਮ ਹੈ ਕਿ ਇਲਾਜ ਤੋਂ ਬਾਅਦ ਉਹਨਾਂ ਦੀ ਕਮਜ਼ੋਰੀ ਬਿਲਕੁਲ ਠੀਕ ਹੋ ਗਈ ਤੇ ਉਹ ਹੁਣ ਖੁਸ਼ਗਵਾਰ ਜ਼ਿੰਦਗੀ ਗੁਜ਼ਾਰ ਰਹੇ ਨੇ। ਮੇਰੇ ਮੁਹਤਰਮ ਭਾਈ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਤੇ ਦਿਲ ਦੀ ਬਿਮਾਰੀਆਂ 'ਚ ਇਸਤੇਮਾਲ ਹੋਣ ਵਾਲੀ ਅਦਵੀਆਤ ਦੇ ਬਾਇਸ ਮਰਦਾਂ ਨੂੰ ਇਹ ਕਮਜ਼ੋਰੀ ਹੋ ਜਾਂਦੀ ਹੈ, ਲੇਕਿਨ ਇਹ ਪੂਰੀ ਤਰ੍ਹਾਂ ਕਾਬਲੇ ਇਲਾਜ ਹੈ। ਮੈਂ ਤੁਹਾਡੀ ਖੁਆਇਸ਼ ਦੇ ਮੁਤਾਬਿਕ ਦਵਾਈ ਪਾਰਸਲ ਕਰਾਈ ਹੈ। ਮੈਂ ਇਹਦੀ ਤਾਰੀਫ 'ਚ ਕੁਝ ਨਹੀਂ ਕਹਾਂਗਾ, ਬਲਕਿ ਇਹਦੇ ਇਸਤੇਮਾਲ ਤੋਂ ਬਾਅਦ ਤੁਸੀਂ ਆਪ ਫੈਸਲਾ ਕਰੋਗੇ ਕਿ ਤੁਹਾਡੀ ਕਮਜ਼ੋਰੀ ਕਿਸ ਹੱਦ ਤੱਕ ਠੀਕ ਹੋਈ ਹੈ। ਬਸ ਮੈਂ ਤੁਹਾਨੂੰ ਇਹ ਹਦਾਇਤ ਕਰਾਂਗਾ ਕਿ ਕੁਵਤ ਬਖਸ਼ ਗੋਲੀਆਂ ਵਕਤੀ ਕੁਵਤ ਦੇ ਬਾਅਦ ਹਾਰਟ ਅਟੈਕ ਦਾ ਸਬਬ ਬਣ ਜਾਂਦੀਆਂ ਨੇ, ਇਸ ਲਈ ਇਹਨਾਂ ਤੋਂ ਪਰਹੇਜ਼ ਕਰੋ। ਇਰਸਾਲ ਕਰ ਦਾ ਦਵਾਈ ਪਾਬੰਦੀ ਨਾਲ ਇਸਤੇਮਾਲ ਕਰਨੀ ਹੈ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਹਰ ਕਿਸਮ ਦੀ ਕਮਜ਼ੋਰੀ ਇਨਸ਼ਾਅੱਲਾ ਬਿਲਕੁਲ ਦੂਰ ਹੋ ਜਾਏਗੀ ਤੇ ਤੁਸੀਂ ਆਪਣੇ ਜਿਸਮ ਵਿੱਚ ਨਵੀਂ ਤਾਜ਼ਗੀ, ਕੁਵਤ ਤੇ ਤਵਾਨਾਈ ਮਹਿਸੂਸ ਕਰੋਗੇ।
1: ਜੀ ਮੋਹਤਰਮ, ਤੁਸੀਂ ਆਪਣੇ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਇਸ ਤਿੱਬੀ ਮਸ਼ਵਰੇ ਤੇ ਅਮਲ ਕਰਨਾ। ਸੁਲੇਮਾਨ ਸਾਹਿਬ, ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਲੋਕੀ ਫਤਵਾ ਕਿਉਂ ਦੇ ਦਿੰਦੇ ਨੇ ਕਿ ਫਲਾਂ ਬਿਮਾਰੀ ਨਾਕਾਬਲੇ ਇਲਾਜ, ਇਹ ਕੀ ਗੱਲ ਹੋਈ?
2: ਸਹਿਮਾ ਜੀ, ਕਿਸੇ ਬਿਮਾਰੀ ਨੂੰ ਲਾ ਇਲਾਜ ਸਮਝਣਾ ਗੈਰ ਸ਼ਰਈ ਹੈ, ਕਿਉਂਕਿ ਹਦੀਸ ਮੁਬਾਰਕਾ ਹੈ ਸੱਲੱਲਾਹੁ ਅਲੈਹਿ ਵਸੱਲਮ ਕਿ ਹਰ ਬਿਮਾਰੀ ਦੀ ਦਵਾ ਤੇ ਸ਼ਫਾ ਮੌਜੂਦ ਹੈ।
1: ਬੇਸ਼ੱਕ ਬੇਸ਼ੱਕ, ਚਲੋ ਜਿਹੜੇ ਕਹਿੰਦੇ ਨੇ ਉਹਨਾਂ ਦੀ ਗੱਲ ਉਹਨਾਂ ਦੇ ਸਿਰ। ਸੁਲੇਮਾਨ ਸਾਹਿਬ, ਅਗਲਾ SMS ਹਾਜ਼ਰ ਹੈ ਜਿਹੜਾ ਬਿਲਾਲ ਸਾਹਿਬ ਨੇ ਤਹਿਰੀਰ ਕੀਤਾ ਹੈ। ਇਹਨਾਂ ਨੂੰ ਗੋਡਿਆਂ ਤੇ ਕਮਰ 'ਚ ਦਰਦ ਹੁੰਦਾ ਹੈ। ਲਿਖਦੇ ਨੇ ਕਿ ਮੇਰੀ ਉਮਰ 51 ਸਾਲ ਹੈ, ਮੈਨੂੰ ਗੋਡਿਆਂ 'ਚ ਇੰਨੀ ਦਰਦ ਹੁੰਦੀ ਹੈ ਕਿ ਬੈਠ ਕੇ ਉੱਠਿਆ ਹੀ ਨਹੀਂ ਜਾਂਦਾ, ਅਤੇ ਕਮਰ ਦੀ ਦਰਦ ਦੀ ਵਜ੍ਹਾ ਨਾਲ ਮੋਟਰਸਾਈਕਲ ਚਲਾਉਣਾ ਮੁਸ਼ਕਿਲ ਹੋ ਗਿਆ। ਚਲੋ ਮਾਨ ਸਾਹਿਬ, ਕੋਈ ਆਜ਼ਮੂਦਾ ਦਵਾਈ ਪਾਰਸਲ ਕਰ ਦਿਓ।
2: ਬਿਲਾਲ ਭਾਈ, ਸਾਡੇ ਮੁਲਕ ਵਿੱਚ 45 ਸਾਲ ਦੀ ਉਮਰ ਤੋਂ ਜ਼ਿਆਦਾ ਜਾਂ ਇਸ ਉਮਰ ਦੇ ਖਵਾਤੀਨ ਹਜ਼ਰਾਤ ਅਮੂਮਨ ਅਮਰਾਜ਼ ਮੁਫਾਸਲ ਯਾਨੀ ਜੋੜਾਂ ਦੇ ਦਰਦ ਵਿੱਚ ਮੁਬਤਲਾ ਹੋ ਜਾਂਦੇ ਨੇ।
1: ਜੀ ਹਾਂ,
2: ਬਲਕਿ ਮੇਰਾ ਜ਼ਾਤੀ ਮੁਸ਼ਾਹਿਦਾ ਹੈ ਕਿ ਇਸ ਉਮਰ ਦੇ ਤਕਰੀਬਨ 62% ਖਵਾਤੀਨ ਹਜ਼ਰਾਤ ਅਮਰਾਜ਼ ਮੁਫਾਸਲ ਦਾ ਸ਼ਿਕਾਰ ਨੇ, ਜਿੰਦੀ ਅਹਿਮ ਵਜ੍ਹਾ ਸੁਰਖ ਗੋਸ਼ਤ ਦਾ ਬੇਦਰੇਗ ਇਸਤੇਮਾਲ ਹੈ। ਮੇਰੇ ਭਾਈ, ਤੁਸੀਂ ਸੁਰਖ ਗੋਸ਼ਤ ਬਿਲਕੁਲ ਨਹੀਂ ਛੱਡਦੇ ਹੋ, ਇਹਦੇ ਬਰਕਸ ਮੱਛਲੀ ਅਤੇ ਚਿਕਨ ਖਾਓ। ਵਜ਼ਨ ਉਠਾਉਣਾ, ਸੀੜੀਆਂ ਚੜ੍ਹਨਾ, ਮੋਟਰਸਾਈਕਲ ਦੀ ਕਿੱਕ ਲਗਾਉਣਾ ਤੁਹਾਡੇ ਲਈ ਬੇਹੱਦ ਮੁਜ਼ਿਰ ਹੈ। ਫੋਨ 'ਤੇ ਸੌਣ ਦੀ ਬਜਾਏ ਹਾਰਡ ਬੈੱਡ ਇਸਤੇਮਾਲ ਕਰੋ। ਮੈਂ ਤੁਹਾਡੇ ਲਈ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਬੁਨਿਆਦੀ ਤੌਰ 'ਤੇ ਯੂਰਿਕ ਐਸਿਡ ਨੂੰ ਖਾਰਜ ਕਰੇਗੀ ਅਤੇ ਉਜ਼ਲਾਤ ਦੇ ਨਾਲ ਨਾਲ ਹੱਡੀਆਂ ਨੂੰ ਕੁਦਰਤੀ ਕੈਲਸ਼ੀਅਮ ਫਰਾਹਮ ਕਰਕੇ ਹੱਡੀਆਂ ਨੂੰ ਮਜ਼ਬੂਤ ਕਰੇਗੀ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਚੰਦ ਹਫ਼ਤੇ ਇਲਾਜ ਤੋਂ ਬਾਅਦ ਤੁਸੀਂ ਹੈਰਾਨਕੁਨ ਅਫਾਕਾ ਮਹਿਸੂਸ ਕਰੋਗੇ।
1: ਇਨਸ਼ਾ ਅੱਲਾਹ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੇ SMS ਦਾ ਜਵਾਬ ਸੁਣਿਆ ਤਾਂ ਹੁਣ ਤੁਸੀਂ ਬੇਫਿਕਰ ਹੋ ਕੇ ਇਲਾਜ ਕਰਾਓ, ਇਨਸ਼ਾ ਅੱਲਾਹ ਤਾਲਾ ਤੁਸੀਂ ਸਿਹਤਯਾਬ ਹੋ ਜਾਓਗੇ। ਸੁਲੇਮਾਨ ਸਾਹਿਬ
2: ਜੀ, ਜੀ
1: ਪ੍ਰੋਗਰਾਮ ਦਾ ਅਗਲਾ ਜਿਹੜਾ SMS ਹੈ ਉਹ ਸਾਨੂੰ ਲਿਖਿਆ ਜੀ ਮੋਹਸਿਨ ਨਦੀਮ ਸਾਹਿਬ ਨੇ।
2: ਜੀ
1: ਕਹਿੰਦੇ ਨੇ ਜੀ ਕਿ ਜਨਾਬੇ ਆਲੀ, ਮੇਰੀ ਉਮਰ 26 ਸਾਲ ਹੈ, ਮੇਰੇ ਬਾਲ ਬਹੁਤ ਜ਼ਿਆਦਾ ਡਿੱਗਦੇ ਨੇ, ਬਲਕਿ ਦਰਮਿਆਨ ਵਿੱਚ ਗੰਜ ਵੀ ਨਜ਼ਰ ਆਉਣ ਲੱਗ ਪਿਆ।
2: ਅੱਛਾ,
1: ਖੁਸ਼ਕੀ ਸਿੱਕੀ ਤੇ ਬੇਹਿਸਾਬ ਹੈ ਤੇ ਮੈਂ ਬਹੁਤ ਸਾਰੇ ਆਇਲ ਤੇ ਸ਼ੈਂਪੂਜ਼ ਇਸਤੇਮਾਲ ਕੀਤੇ ਨੇ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਬਰਾਏ ਮਿਹਰਬਾਨੀ ਕੋਈ ਬਿਹਤਰੀਨ ਆਇਲ ਜਾਂ ਕੋਈ ਦੂਸਰੀ ਚੀਜ਼ ਪਾਰਸਲ ਕਰ ਦਿਓ ਜਿਹਦੇ ਨਾਲ ਮੇਰਾ ਮਸਲਾ ਠੀਕ ਹੋ ਜਾਵੇ।
2: ਬੇਟਾ ਜੀ, ਰੰਗ ਬਿਰੰਗੇ ਤੇ ਕੈਮੀਕਲ ਅਮੇਜ਼ ਸ਼ੈਂਪੂ ਤੇ ਹੇਅਰ ਆਇਲ ਵਾਲ ਡਿੱਗਣ ਦੀ ਇੱਕ ਅਹਿਮ ਵਜ੍ਹਾ ਹੈ।
1: ਬਿਲਕੁਲ,
2: ਕਿਉਂਕਿ ਕੈਮੀਕਲ ਵਾਲਾਂ ਦੀ ਜੜ੍ਹਾਂ ਨੂੰ ਕਮਜ਼ੋਰ ਕਰਦੇ ਨੇ ਜਿਹਦੇ ਨਤੀਜੇ 'ਚ ਵਾਲ ਵੀ ਡਿੱਗਦੇ ਨੇ ਅਤੇ ਸਿਲਕੀਪਨ ਵੀ ਖਰਾਬ ਹੋ ਜਾਂਦਾ ਹੈ। ਲਿਹਾਜ਼ਾ ਇਹੋ ਜਿਹੀ ਚੀਜ਼ਾਂ ਤੋਂ ਪਰਹੇਜ਼ ਬਿਹਤਰ ਹੈ। ਬੇਟਾ ਜੀ, ਸਭ ਤੋਂ ਪਹਿਲਾਂ ਤਾਂ ਆਪਣੀ ਖੁਰਾਕ ਠੀਕ ਕਰੋ। ਫਾਸਟ ਫੂਡ ਅਤੇ ਦੂਜੀ ਬਾਜ਼ਾਰੀ ਚੀਜ਼ਾਂ ਦੀ ਬਜਾਏ ਫਲ, ਸਬਜ਼ੀ, ਦੁੱਧ, ਮੱਛਲੀ, ਦਹੀਂ ਅਤੇ ਅੰਡੇ ਖਾਓ। ਰੋਜ਼ਾਨਾ ਵਾਕ ਕਰੋ ਅਤੇ ਵਾਲਾਂ ਦੀ ਜੜ੍ਹਾਂ 'ਚ ਮੇਰਾ ਪਾਰਸਲ ਕਰਦਾ ਜੜੀ ਬੂਟੀ ਹੇਅਰ ਆਇਲ ਲਗਾਓ। ਐਸਾ ਹਰਬਲ ਹੇਅਰ ਆਇਲ ਦੀ ਇਹ ਖੂਬੀ ਹੈ ਕਿ ਫੌਰਨ ਹੀ ਵਾਲਾਂ ਦੀ ਜੜ੍ਹਾਂ 'ਚ ਜਜ਼ਬ ਹੋ ਜਾਂਦਾ ਹੈ ਅਤੇ ਜੜ੍ਹਾਂ ਤੱਕ ਪਹੁੰਚ ਕੇ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ। ਇਹਦੀ ਖਾਸ ਤਾਸੀਰ ਖੁਸ਼ਕੀ ਅਤੇ ਸਿਕਰੀ ਦੀ ਤਹਿ ਨੂੰ ਬਿਲਕੁਲ ਸਾਫ਼ ਕਰਦੀ ਹੈ ਅਤੇ ਰੁੱਖੇ ਅਤੇ ਖੁਰਦਰੇ ਵਾਲਾਂ ਨੂੰ ਸਿਲਕੀ ਅਤੇ ਚਮਕਦਾਰ ਬਣਾਉਂਦੀ ਹੈ। ਇਹ ਹੇਅਰ ਆਇਲ ਵਾਲਾਂ ਦੀ ਗਰੋਥ ਕਰਦਾ ਹੈ, ਵਾਲਾਂ ਦੀ ਲੰਬਾਈ ਵਧਾਉਂਦਾ ਹੈ ਅਤੇ ਵਾਲਾਂ ਨੂੰ ਗਨਾ ਕਰਕੇ ਗੰਜਪਨ ਤੋਂ ਬਚਾਉਂਦਾ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਬਾਕਾਇਦਗੀ ਨਾਲ ਇਹ ਹੇਅਰ ਆਇਲ ਜਿਹੜਾ ਮੈਂ ਦਿੱਤਾ ਹੈ ਇਸਤੇਮਾਲ ਕਰੋ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੇ ਵਾਲ ਬਿਲਕੁਲ ਖੂਬਸੂਰਤ ਹੋ ਜਾਣਗੇ
1: ਜੀ, ਤੁਸੀਂ ਫਿਰ ਦੁਬਾਰਾ ਸੋਹਣੇ ਲੱਗਣ ਲੱਗ। ਇਹ ਨਹੀਂ ਕਹਿੰਦੇ ਕਿ ਗੰਜੇ ਸੋਹਣੇ ਨਹੀਂ, ਮਤਲਬ ਕਿ ਠੀਕ ਹੈ ਤੁਸੀਂ ਦੁਬਾਰਾ ਠੀਕ ਹੋ ਜਾਓਗੇ। ਇਹ ਤੇ ਸਾਇਮਾ ਦੀ ਤਸਦੀਕੀ ਬਿਆਨ ਨੇ ਕਿਹਾ ਕਿ ਤੁਸੀਂ ਇਨਸ਼ਾਅੱਲਾ ਤਾਲਾ ਬਹੁਤ ਫਾਇਦਾ ਇਹਦਾ ਹਾਸਲ ਕਰੋਗੇ। ਸੁਲੇਮਾਨ ਸਾਹਿਬ
2: ਜੀ, ਜੀ
1: ਘੜੀ ਦੀ ਜਿਹੜੀਆਂ ਸੂਈਆਂ ਨੇ ਦੱਸ ਰਹੀਆਂ ਕਿ ਸਾਡੇ ਪ੍ਰੋਗਰਾਮ ਦਾ ਵੇਲਾ ਗਿਆ ਜੇ ਮੁੱਖ
2: ਜੀ।
1: ਮੈਂ ਤੁਹਾਡੀ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੀ ਰੌਣਕ ਵਧਾਈ, ਬਹੁਤ ਬਹੁਤ ਸ਼ੁਕਰੀਆ।
2: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਅਤੇ ਸਾਰੇ ਸੁਣਨ ਵਾਲਿਆਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਆਪਣਾ ਖਿਆਲ ਰੱਖੋ ਅਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਤਿੱਬੀ ਮਸਲੇ ਵਿੱਚ ਮੁਬਤਲਾ ਹੋ ਤਾਂ ਪਾਕਿਸਤਾਨ ਦੇ ਮਾਇਨਾਜ਼ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਆ ਕੇ, ਅਤੇ ਇਸ ਵਾਸਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਪਿਆਰੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਦਵੋ ਇਜਾਜ਼ਤ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
0: There's music and then there's magic. One above FM 101.

0: there's music, and then there's magic. One Above, FM 101.
1: ਪ੍ਰੋਗਰਾਮ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਤੇ ਬਜ਼ੁਰਗਾਂ ਦੀ ਖਿਦਮਤ ਵਿੱਚ ਪ੍ਰੋਗਰਾਮ ਦੀ ਮੇਜ਼ਬਾਨ ਸਾਇਮਾ ਬਹੁਤ ਸਾਰੇ ਪੁਰਖਲੂਸ ਦੁਆਵਾਂ ਦੇ ਨਾਲ ਤੁਹਾਨੂੰ ਸਲਾਮ ਕਹਿੰਦੀ ਹੈ ਤੇ ਉਮੀਦ ਕਰਦੀ ਹੈ ਕਿ ਸਾਡਾ ਇਹ ਪ੍ਰੋਗਰਾਮ ਸਾਡੀ ਇਹ ਤਿੱਬੀ ਕਾਵਿਸ਼ ਤੇ ਬਿਹਤਰੀਨ ਮਸ਼ਾਵਰਤ ਤੁਹਾਡੇ ਲਈ ਸਿਹਤਮੰਦੀ ਦਾ ਸਬਬ ਬਣ ਰਹੀ ਹੋਵੇਗੀ। ਸੋਹਣੇ ਭੈਣ ਭਰਾਓ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਮਰੀਜ਼ ਦੀ ਈਮੇਲ SMS ਅਸੀਂ ਪ੍ਰੋਗਰਾਮ ਦੀ ਜ਼ੀਨਤ ਬਣਾਈਏ, ਪਰ ਫਿਰ ਵੀ ਬਹੁਤ ਸਾਰੇ ਈਮੇਲਸ ਔਰ SMS ਰਹਿ ਜਾਂਦੇ ਨੇ ਅਤੇ ਇਹਦਾ ਹਰਗਿਜ਼ ਇਹ ਮਤਲਬ ਨਹੀਂ ਹੈਗਾ ਕਿ ਅਸੀਂ ਤੁਹਾਡੇ ਜਿਹੜੇ ਈਮੇਲ ਔਰ SMS ਜ਼ਾਇਆ ਕਰ ਦਿੰਦੇ ਹਾਂ, ਬਲਕਿ ਸੁਲੇਮਾਨ ਸਾਹਿਬ ਉਹਨਾਂ ਦਾ ਜਿਹੜਾ ਨਾ ਜਵਾਬ ਬਕਾਇਦਾ ਦਿੰਦੇ ਨੇ। ਇਸ ਵਾਸਤੇ ਟੈਨਸ਼ਨ ਨਹੀਂ ਲੈਣੀ ਕਿ ਸਾਡੀ ਜਿਹੜੀ ਮੇਲ ਹੈਗੀ ਉੱਥੇ ਪਹੁੰਚੀ, SMS ਪਹੁੰਚਿਆ ਕਿ ਨਹੀਂ ਪਹੁੰਚਿਆ। ਪ੍ਰੋਫੈਸਰ ਸਾਹਿਬ ਨੇ ਉਹ ਤੁਸੀਂ ਜਿਸ ਨੰਬਰ ਤੋਂ SMS ਕਰਦੇ ਹੋ, ਜਿਸ ਨੰਬਰ ਤੁਸੀਂ ਮੇਲ ਕਰਦੇ ਹੋ, ਉਸੇ ਨੰਬਰ 'ਤੇ ਤੁਹਾਨੂੰ ਉਹਦਾ ਜਵਾਬ ਦਿੱਤਾ ਜਾਂਦਾ। ਇਸੇ ਲਈ ਕਿਸੇ ਨੂੰ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ, ਤੁਸੀਂ ਬਿਲਾ ਤਾਤੁਲ ਆਪਣੀ ਤਿੱਬੀ ਮਿਸਾਇਲ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਅਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਤੋਂ ਤਿੱਬੀ ਰਹਿਨੁਮਾਈ ਹਾਸਲ ਕਰ ਸਕਦੇ ਹੋ। ਸੋਹਣੇ ਭੈਣ ਭਰਾਓ, ਹਮੇਸ਼ਾ ਵਾਂਗੂ ਅੱਜ ਵੀ ਪਾਕਿਸਤਾਨ ਦੇ ਮਸ਼ਹੂਰ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ, ਲੇਕਿਨ ਪਹਿਲਾਂ ਤੁਸੀਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ, ਉਸ ਤੋਂ ਬਾਅਦ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਮਿਲਵਾਵਾਂਗੇ ਅਤੇ ਜਨਾਬ ਕਾਗਜ਼ ਪੈਨਸਲ ਸੰਭਾਲੋ ਅਤੇ ਨੋਟ ਫਰਮਾਓ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 04237727160, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾਓ, ਰੇਡੀਓ ਦੇ ਨੇੜੇ ਨੇੜੇ ਆ ਜਾਓ, ਕਿਉਂਕਿ ਹੁਣ ਮਿਲਨੇ ਆ ਪਾਕਿਸਤਾਨ ਦੇ ਮੰਨੇ ਪ੍ਰਮੰਨੇ ਤਿੱਬੀ ਉਸਤਾਦ, ਯਾਨੀ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਤੇ ਅਵਾਰਡ ਯਾਫਤਾ ਗੋਲਡ ਮੈਡਲਿਸਟ ਤਬੀਬ ਔਰ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਆਮਦ ਦਾ ਸ਼ੁਕਰੀਆ ਅਦਾ ਕਰਨੀ ਆ।
2: ਸਾਮਾ ਜੀ, ਸ਼ੁਕਰੀਆ ਤੇ ਤੁਹਾਡਾ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਦਿੰਦੇ ਹੋ ਤੇ ਮੇਰੀ ਹਮੇਸ਼ਾ ਇਹ ਹੀ ਦੁਆ ਹੁੰਦੀ ਹੈ ਕਿ ਸੋਹਣਾ ਰੱਬ ਹਰ ਮਰੀਜ਼ ਨੂੰ ਸ਼ਿਫਾਏ ਕਾਮਲਾ ਤਾ ਫਰਮਾਏ।
1: ਆਮੀਨ ਆਮੀਨ ਤੇ ਸੁਮਾ ਆਮੀਨ। ਜੀ ਸੁਲੇਮਾਨ ਸਾਹਿਬ, ਗੱਲ ਇਹ ਕਿ ਹਮੇਸ਼ਾ ਤਰ੍ਹਾਂ ਈਮੇਲਸ ਔਰ SMS ਦੇ ਰੋਟੇ ਨੇ।
2: ਜੀ ਜੀ,
1: ਸਭ ਤੋਂ ਪਹਿਲੇ ਸਾਨੂੰ ਵਕਾਰ ਸ਼ੌਕਰ ਸਾਹਿਬ ਨੇ ਈਮੇਲ ਜਿਹੜੀ ਸਾਨੂੰ ਲਿਖੀ ਹੈ, ਫਰਮਾਉਂਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨ ਲਈ ਇਹ ਮੇਲ ਲਿਖੀ ਹੈ। ਸੁਲੇਮਾਨ ਸਾਹਿਬ, ਮੈਨੂੰ ਸ਼ਦੀਦ ਅਸਾਬੀ ਤੇ ਜਿਸਮਾਨੀ ਕਮਜ਼ੋਰੀ ਦਾ ਮਸਲਾ ਸੀ, ਜਿਹੜਾ ਤੁਹਾਡੇ ਇਲਾਜ ਤੋਂ ਬਾਅਦ ਅਲਹਮਦੁਲਿਲਾ ਬਿਲਕੁਲ ਠੀਕ ਹੋ ਗਿਆ। ਸੁਲੇਮਾਨ ਸਾਹਿਬ, ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਮੈਂ ਹੁਣ ਬਿਲਕੁਲ ਫਿੱਟ ਹਾਂ, ਕੋਈ ਮਸਲਾ ਨਹੀਂ, ਲੇਕਿਨ ਮੈਂ ਚਾਹੁੰਦਾ ਵਾਂ ਕਿ ਤੁਸੀਂ ਮੈਨੂੰ ਮਜ਼ੀਦ ਐਡਵਾਈਸ ਕਰ ਦਿਓ ਕਿ ਮੈਂ ਕੀ ਫਰਦਰ ਦਵਾਈ ਖਾਵਾਂ ਜਾਂ ਨਾ ਖਾਵਾਂ, ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ?
2: ਬੇਟਾ ਜੀ, ਮੈਂ ਸੋਹਣੇ ਰੱਬ ਦਾ ਬੇਹੱਦ ਸ਼ੁਕਰ ਗੁਜ਼ਾਰ ਹਾਂ ਕਿ ਉਸ ਪਾਕ ਜ਼ਾਤ ਨੇ ਮੇਰੇ ਤਜਵੀਜ਼ ਕਰਦਾ ਇਲਾਜ ਨੂੰ ਤੁਹਾਡੇ ਲਈ ਸ਼ਿਫਾ ਦਾ ਜ਼ਰੀਆ ਬਣਾਇਆ। ਬੇਟਾ ਜੀ, ਅਲਹਮਦੁਲਿਲਾ ਮੈਨੂੰ ਇਸ ਫੀਲਡ ਵਿੱਚ ਤਵੀਲ ਅਰਸਾ ਦਾ ਤਜਰਬਾ ਹੈ ਅਤੇ ਸੈਂਕੜੋ ਨਹੀਂ ਬਲਕਿ ਤੁਹਾਡੇ ਵਰਗੇ ਹਜ਼ਾਰੋਂ ਨੌਜਵਾਨਾਂ ਦਾ ਇਲਾਜ ਕੀਤਾ ਹੈ। ਇਸ ਲਈ ਅੱਲਾਹ ਦੀ ਮਿਹਰਬਾਨੀ ਨਾਲ ਮੇਰੇ ਕੋਲ ਆਉਣ ਵਾਲੇ 95% ਨੌਜਵਾਨ ਸਿਹਤਯਾਬ ਹੁੰਦੇ ਨੇ ਅਤੇ ਬਾਕੀ 5% ਉਹ ਨੇ ਜਿਹੜੇ ਇਲਾਜ ਅਧੂਰਾ ਛੱਡ ਦਿੰਦੇ ਨੇ ਜਾਂ ਫਿਰ ਦਵਾਈ ਅਤੇ ਪਰਹੇਜ਼ੀ 'ਚ ਗਫਲਤ ਕਰਕੇ ਬਿਮਾਰੀ ਤੋਂ ਛੁਟਕਾਰਾ ਹਾਸਲ ਨਹੀਂ ਕਰ ਸਕਦੇ। ਬੇਟਾ ਜੀ, ਤੁਸੀਂ ਅਲਹਮਦੁਲਿਲਾ ਹੁਣ ਬਿਲਕੁਲ ਸਿਹਤਮੰਦ ਅਤੇ ਫਿੱਟ ਹੋ, ਲਿਹਾਜ਼ਾ ਮੈਂ ਤੁਹਾਨੂੰ ਮਜ਼ੀਦ ਦਵਾਈ ਪਾਰਸਲ ਨਹੀਂ ਕਰਾਵਾਂਗਾ ਕਿਉਂਕਿ ਬਿਲਾ ਜ਼ਰੂਰਤ ਦਵਾਈ ਦਾ ਇਸਤੇਮਾਲ ਤਿੱਬੀ ਕਾਨੂੰਨ ਦੇ ਖਿਲਾਫ਼ ਹੈ। ਤੁਸੀਂ ਬਸ ਥੋੜ੍ਹੇ ਅਰਸੇ ਇਹਤਿਆਤੀ ਤਦਾਬੀਰ 'ਤੇ ਅਮਲ ਕਰੋ, ਇਨਸ਼ਾਅੱਲਾ ਤੁਸੀਂ ਸਿਹਤਮੰਦ ਹੋ ਜਾਓਗੇ।
1: ਜੀ ਭਾਈ ਸਾਹਿਬ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਸਾਡੇ ਵੱਲੋਂ ਵੀ ਸਿਹਤਯਾਬੀ ਦੀ ਮੁਬਾਰਕਬਾਦ ਕਬੂਲ ਫਰਮਾਓ ਅਤੇ ਹੁਣ ਦਵਾਈ ਨੂੰ ਭੁੱਲ ਜਾਓ, ਕਿਉਂਕਿ ਇਹ ਦਵਾਈ ਹੈ ਕੋਈ ਆਈਸਕ੍ਰੀਮ ਜਾਂ ਚੌਕਲੇਟ ਨਹੀਂ ਜਿਹੜੀ ਜਦੋਂ ਦਿਲ ਕਰੇ ਖਾ ਲਿੱਤੀ ਜਾਵੇ। ਕਿਉਂ ਸਲਮਾਨ ਸਾਹਿਬ?
2: ਜੀ ਬਿਲਕੁਲ ਜੀ, ਦਵਾਈ ਦਾ ਗੈਰ ਜ਼ਰੂਰੀ ਇਸਤੇਮਾਲ ਇੰਨਾ ਹੀ ਮੁਜ਼ਰ ਹੈ ਜਿੰਨਾ ਕਿ ਬਿਮਾਰੀ ਦੀ ਹਾਲਤ ਵਿੱਚ ਦਵਾਈ ਦਾ ਤਰਕ ਕਰਨਾ ਮੁਜ਼ਰ ਹੈ।
1: ਵਾਹ ਵਾਹ ਵਾਹ, ਮਾਸ਼ਾਅੱਲਾ ਸੁਲੇਮਾਨ ਸਾਹਿਬ, ਕਿੰਨੀ ਖੂਬਸੂਰਤ ਗੱਲ ਕੀਤੀ ਹੈ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਹਾਜ਼ਰ ਹੈ ਜਿਹੜੀ ਆਸਿਫ ਰੰਧਾਵਾ ਸਾਹਿਬ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ ਕਿ ਮੈਨੂੰ ਇਨਫਰਟੈਲਿਟੀ ਦੇ ਹਵਾਲੇ ਨਾਲ ਤੁਹਾਡੀ ਗਾਈਡਨੈਂਸ ਦੀ ਜ਼ਰੂਰਤ ਹੈ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਆਪਣੀ ਲੈਬ ਰਿਪੋਰਟਸ ਵੀ ਕਰ ਰਿਹਾ ਵਾਂ, ਇਹਨਾਂ ਦੀ ਰੋਸ਼ਨੀ 'ਚ ਰਹਿਨੁਮਾਈ ਫਰਮਾਓ ਕਿ ਮੇਰੀ ਬਿਮਾਰੀ ਠੀਕ ਹੋਣ ਦੇ ਕਿੰਨੇ ਫੀਸਦ ਚਾਂਸਿਸ ਨੇ। ਸੁਲੇਮਾਨ ਸਾਹਿਬ, ਮੈਨੂੰ ICSIA ਐਡਵਾਈਸ ਕੀਤੀ ਗਈ ਹੈ ਤੇ ਇਹਦੇ ਬਾਰੇ ਕੁਝ ਦੱਸੋ।
2: ਆਸਫ ਭਾਈ, ਤੇ ਤੁਹਾਡੀ ਬਿਮਾਰੀ ਹਰਬਲ ਟ੍ਰੀਟਮੈਂਟ ਨਾਲ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ। ਮੇਰੇ ਭਾਈ, ਮੇਰਾ ਮੁਖਲਸਾਨਾ ਮਸ਼ਵਰਾ ਹੈ ਕਿ ਤੁਸੀਂ ਬਿਲਕੁਲ ਟੈਨਸ਼ਨ ਨਾ ਲਵੋ ਤੇ ਨਾ ਹੀ ਆਪਣੇ ਆਪ ਨੂੰ ਲਾਈ ਸਮਝੋ, ਬਲਕਿ ਇੱਕ ਵਾਰੀ ਅੱਲਾ ਤੇ ਭਰੋਸਾ ਕਰਕੇ ਸਾਡੇ ਹਰਬਲ ਟ੍ਰੀਟਮੈਂਟ ਨੂੰ ਵੀ ਜ਼ਰੂਰ ਅਜ਼ਮਾਓ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਨਾ ਸਿਰਫ ਤੁਹਾਡੀ ਇਹ ਬੇਉਲਾਦੀ ਦੀ ਪ੍ਰੋਬਲਮ ਠੀਕ ਹੋ ਜਾਏਗੀ, ਬਲਕਿ ਇਨਸ਼ਾਅੱਲਾ ਸੋਹਣਾ ਰੱਬ ਤੁਹਾਡੀ ਦਿਲਾਂ ਦੀ ਮੁਰਾਦਾਂ ਨੂੰ ਵੀ ਜ਼ਰੂਰ ਪੂਰਾ ਫਰਮਾਏਗਾ।
1: ਬੇਸ਼ੱਕ ਜੀ, ਬੇਸ਼ੱਕ, ਇਨਸ਼ਾਅੱਲਾ ਤਾਲਾ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੇ ਮਸਲੇ ਦਾ ਹੱਲ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਕਰੋ, ਅੱਲਾ ਕਰਮ ਫਰਮਾਏਗਾ। ਸੁਲੇਮਾਨ ਸਾਹਿਬ, ਇੱਕ ਸ਼ਾਰਟ ਬ੍ਰੇਕ ਦਾ ਵਕਤ ਹੋ ਰਿਹਾ, ਤੁਸੀਂ ਚਾਏ ਪੀਓ ਤੇ ਮੈਂ ਹੁਣੇ ਆਈ।
2: ਠੀਕ।
1: ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ, ਬਲਕਿ ਫੌਰਨ ਹੀ ਇਲਾਜ ਕਰਵਾਓ ਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਆਨਾਜ਼ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਤੇ ਮਿਲਣ ਵਾਸਤੇ ਸਾਡਾ ਪਤਾ ਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414 2608 ਯਾਨੀ 0300414268 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾ, ਪਤਾ ਤੁਸੀਂ ਨੋਟ ਫਰਮਾਇਆ ਤੇ ਹੁਣ ਪੇਸ਼ ਨੇ ਤੁਹਾਡੀ ਬਾਕੀ ਮੇਲਸ ਤੇ SMS ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਤਿੱਬੀ ਮਸ਼ਵਰਿਆਂ 'ਚ। ਸੁਲੇਮਾਨ ਸਾਹਿਬ, ਤੁਸੀਂ ਚਾਏ ਤਾਂ ਪੀ ਲਿੱਤੀ ਹੈ।
2: ਸਹਿਮਤ ਜੀ, ਚਾਏ ਕਾਫੀ ਨਹੀਂ ਬਲਕਿ ਚਾਹ ਹੀ ਕਾਫੀ ਹੈ।
1: ਕੀ ਹੋਇਆ ਸੁਲੇਮਾਨ ਸਾਹਿਬ, ਮਾਸ਼ਾਅੱਲਾ ਬਹੁਤ ਹੀ ਅਦਬੀ ਕਿਸਮ ਦਾ ਜਵਾਬ ਦਿੱਤਾ, ਅੱਜ ਚਾਏ ਹੀ ਕਾਫੀ ਹੈ। ਸੁਲੇਮਾਨ ਸਾਹਿਬ, ਅਗਲੀ ਜਿਹੜੀ ਸਾਡੀ ਮੇਲ ਹੈ ਨਾ
2: ਜੀ,
1: ਉਹ ਵੀ ਚਾਏ ਕਾਫੀ ਦੇ ਹਵਾਲੇ ਨਾਲ ਹੀ ਹੈ।
2: ਅੱਛਾ।
1: ਇਹ ਜਿਹੜੀ ਮੇਲ ਸਾਨੂੰ ਭੇਜੀ ਹੈ ਗਜ਼ਨਫਰ ਹੋਰਾਂ ਨੇ ਭੇਜੀ, ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਚਾਏ ਕਾਫੀ ਦੀ ਬਹੁਤ ਹੀ ਆਦਤ ਹੈ ਤੇ ਦਿਨ 'ਚ ਤਕਰੀਬਨ 15-16 ਕੱਪ ਚਾਹ ਦੇ ਪੀ ਜਾਂਦਾ ਵਾਂ। ਸੁਲੇਮਾਨ ਸਾਹਿਬ, ਮਸਲਾ ਇਹ ਵੇ ਕਿ ਮੈਨੂੰ ਨੀਂਦ ਠੀਕ ਤਰ੍ਹਾਂ ਨਹੀਂ ਆਉਂਦੀ, ਸਿਰ 'ਚ ਖੁਸ਼ਕੀ ਸਿਕਰੀ ਬਹੁਤ ਜ਼ਿਆਦਾ ਹੈ, ਭੁੱਖ ਬਹੁਤ ਘੱਟ ਗਈ ਹੈ ਤੇ ਗੋਡਿਆਂ 'ਚ ਦਰਦ ਵੀ ਹੁੰਦਾ। ਸੁਲੇਮਾਨ ਸਾਹਿਬ, ਕਿਧਰੇ ਇਹ ਚਾਏ ਤੇ ਕੌਫੀ ਦਾ ਨਤੀਜਾ ਤਾਂ ਨਹੀਂ? ਬਰਾਏ ਕਰਮ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
2: ਗਜ਼ਨਫਰ ਭਾਈ, ਤੁਹਾਡੀ ਤਿੰਨ ਮੁਤਜ਼ਾਦ ਤਕਲੀਫਾਂ ਦੀ ਅਸਲ ਵਜ੍ਹਾ ਹੀ ਚਾਏ ਤੇ ਕਾਫੀ ਹੈ। ਚਾਏ ਤੇ ਕਾਫੀ ਰਤੂਬਾਤ ਨੂੰ ਖੁਸ਼ਕ ਕਰ ਦਿੰਦੀ ਹੈ, ਜਿਹਦੇ ਨਤੀਜੇ 'ਚ ਖੁਸ਼ਕੀ ਹੋ ਜਾਂਦੀ ਹੈ ਤੇ ਜ਼ੋਫੇ ਜਿਗਰ ਦੇ ਸਬਬ ਭੁੱਖ ਘੱਟ ਲੱਗਦੀ ਹੈ ਤੇ ਗੋਡਿਆਂ ਦਾ ਦਰਦ ਵੀ ਚਾਏ ਦੀ ਜ਼ਿਆਦਤੀ ਨਾਲ ਹੈ। ਮੇਰੇ ਭਾਈ, ਹਰ ਚੀਜ਼ ਇਤਦਾਲ 'ਚ ਚੰਗੀ ਲੱਗਦੀ ਹੈ। ਬਹਰਹਾਲ ਆਪਣੀ ਆਦਤ ਨੂੰ ਤਬਦੀਲ ਕਰੋ, ਮੈਂ ਦਵਾਈ ਪਾਰਸਲ ਕਰਾਈਏ, ਬਿਲਾ ਨਾਗਾ ਦਵਾਈ ਇਸਤੇਮਾਲ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਪ੍ਰੋਬਲਮ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਮੋਹਤਰਮ, ਤੁਸੀਂ ਆਪਣੇ SMS ਦਾ ਜਵਾਬ ਸੁਣ ਲਿਆ, ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਹੈ। ਸੁਲੇਮਾਨ ਸਾਹਿਬ
2: ਜੀ, ਜੀ
1: 15-16 ਕੱਪ ਚਾਏ ਤੇ ਕਾਫੀ, ਉਫ ਇੰਨੀ ਚਾਏ ਕਾਫੀ, ਇਹ ਭਾਈ ਸਾਹਿਬ ਤੇ ਟੁਰਦੇ ਫਿਰਦੇ ਟੀ ਸਟਾਲ ਬਣ ਗਏ ਹੁਣੇ। ਸੁਲੇਮਾਨ ਸਾਹਿਬ, ਅਗਲੀ ਇਹ ਮੇਲ ਹਾਜ਼ਰ ਹੈ ਜਿਹੜੀ ਸਾਡੀ ਭੈਣ ਸਾਹਿਬਾਂ ਨੇ ਤਜਰ ਕੀਤੀ ਹੈ। ਫਰਮਾਉਂਦੀਆਂ ਨੇ ਕਿ ਮੇਰੀ ਇੱਕ ਬੇਟੀ ਹੈ ਜਿਹਦੀ ਉਮਰ 5 ਸਾਲ ਹੈ, ਇਹਦੀ ਪੈਦਾਇਸ਼ ਤੋਂ ਬਾਅਦ ਮੇਰਾ ਵਜ਼ਨ ਜ਼ਿਆਦਾ ਹੋ ਗਿਆ, ਮੈਂ ਸ਼ੁਰੂ 'ਚ ਤੇ ਤਵੱਜੋ ਨਾ ਕੀਤੀ ਲੇਕਿਨ ਹੁਣ ਬਾਕਾਇਦਾ ਮੋਟਾਪਾ ਨਜ਼ਰ ਆਉਂਦਾ ਹੈ। ਮੈਂ 1 ਮਹੀਨਾ ਤੱਕ ਸ਼ਦੀਦ ਕਿਸਮ ਦੀ ਡਾਇਟਿੰਗ ਵੀ ਕੀਤੀ ਹੈ ਲੇਕਿਨ ਮੇਰਾ ਖਿਆਲ ਨਹੀਂ ਕਿ ਮੇਰਾ ਵਜ਼ਨ ਘਟਿਆ। ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਦੇਸੀ ਦਵਾਈਆਂ ਨਾਲ ਮੋਟਾਪਾ ਠੀਕ ਹੋ ਜਾਂਦਾ ਹੈ, ਅਗਰ ਇਹ ਗੱਲ ਠੀਕ ਹੈ ਤੇ ਫਿਰ ਮੈਨੂੰ ਵੀ ਕੋਈ ਤਜਰਬਾਸ਼ੁਦਾ ਦਵਾਈ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ, ਇਹ ਵੀ ਦੱਸਣਾ ਕਿ ਦੇਸੀ ਦਵਾਈਆਂ ਦੇ ਇਸਤੇਮਾਲ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ?
2: ਮੇਰੀ ਭੈਣ, ਮੈਂ ਵਸੂਕ ਨਾਲ ਕਹਿਣਾ ਕਿ ਦੁਨੀਆ 'ਚ ਤਿੱਬੇ ਯੂਨਾਨੀ ਹੀ ਐਸਾ ਤਰੀਕਾ ਇਲਾਜ ਹੈ ਜਿਹਦੇ ਇਹ 'ਚ ਸਾਈਡ ਇਫੈਕਟ ਦਾ ਖਤਰਾ ਨਹੀਂ ਹੁੰਦਾ।
1: ਬਿਲਕੁਲ।
2: ਮੇਰੀ ਭੈਣ, ਤੁਸੀਂ ਰੋਜ਼ਾਨਾ ਹਲਦੀ, ਮਿਰਚਾਂ, ਗਰਮ ਮਸਾਲੇ, ਪਿਆਜ਼, ਥੂਮ, ਅਦਰਕ ਵਗੈਰਾ ਇਸਤੇਮਾਲ ਕਰਦੇ ਹੋ, ਇਹ ਵੀ ਤੇ ਜੜੀ ਬੂਟੀਆਂ ਨੇ, ਸਬਜ਼ੀ ਵੀ ਨਬਾਤਾਤ 'ਚ ਸ਼ੁਮਾਰ ਹੁੰਦੀਆਂ ਨੇ, ਕਦੀ ਕਿਸੇ ਨੂੰ ਇਹਨਾਂ ਜੜੀ ਬੂਟੀਆਂ ਨਾਲ ਨੁਕਸਾਨ ਹੋਇਆ ਹੈ? ਮੇਰੀ ਭੈਣ, ਮੋਟਾਪੇ ਦਾ ਕਾਮਯਾਬ ਇਲਾਜ ਹੀ ਜੜੀ ਬੂਟੀਆਂ ਨੇ। ਲਿਹਾਜ਼ਾ ਯਾਦ ਰੱਖੋ ਕਿ ਖਾਲੀ ਡਾਇਟਿੰਗ ਕਾਫੀ ਨਹੀਂ ਬਲਕਿ ਜੜੀ ਬੂਟੀਆਂ ਦੀ ਦਵਾਈ ਬੇਹੱਦ ਜ਼ਰੂਰੀ ਹੈ। ਮੇਰੀ ਪਿਆਰੀ ਭੈਣ, ਮੈਂ ਜਿਹੜੀ ਦਵਾਈ ਪਾਰਸਲ ਕਰਾਈ ਏ ਉਹ ਜਿਸਮ ਦੀ ਫਾਲਤੂ ਚਰਬੀ ਨੂੰ ਤਹਿਲੀਲ ਕਰੇਗੀ ਤੇ ਚਰਬੀਲੇ ਜ਼ਰਾਤ ਦੀ ਅਫਸਾਇਸ਼ ਨੂੰ ਰੋਕੇਗੀ ਤੇ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਨੂੰ ਮੋਟਾਪੇ ਤੋਂ ਮੁਕੰਮਲ ਨਜਾਤ ਮਿਲ ਜਾਏਗੀ। ਮੈਂ ਤੁਹਾਡੇ ਲਈ ਮੌਜੂਦ ਡਾਇਟ ਵੀ ਤਰਤੀਬ ਦਿੱਤੀ ਏ, ਤੁਸੀਂ ਦਵਾਈ ਤੇ ਡਾਇਟ ਪਲਾਨ ਤੇ ਪੂਰੀ ਤਰ੍ਹਾਂ ਅਮਲ ਕਰਨਾ ਏ, ਇਨਸ਼ਾਅੱਲਾ ਤੁਹਾਨੂੰ ਮੋਟਾਪੇ ਤੋਂ ਛੁਟਕਾਰਾ ਮਿਲ ਜਾਏਗਾ ਤੇ ਕਮਜ਼ੋਰੀ ਹੋਏ ਬਗੈਰ ਤੁਸੀਂ ਦੁਬਲੇ ਪਤਲੇ ਤੇ ਸਲਿਮ ਸਮਾਰਟ ਹੋ ਜਾਓਗੇ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਭੈਣ ਜੀ ਤੁਸੀਂ ਸੁਲੇਮਾਨ ਸਾਹਿਬ ਦੀ ਰਾਏ ਸੁਣੀ ਨਾ, ਹੁਣ ਤੁਸੀਂ ਦਵਾਈ ਤੇ ਡਾਇਟ ਪਲਾਨ ਤੇ ਅਮਲ ਕਰਨਾ। ਸਾਇਮਾ ਯਕੀਨ ਦਵਾਉਂਦੀ ਕਿ ਇਨਸ਼ਾਅੱਲਾ ਤਾਲਾ ਮੋਟਾਪੇ ਦਾ ਸਿਆਪਾ ਮੁੱਕ ਜਾਏਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਜਿਹੜੀ ਰਊਫ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ, ਇਹ ਕਹਿੰਦੇ ਨੇ ਕਿ ਮੇਰੀ ਉਮਰ 40 ਸਾਲ ਹੈ, ਮੈਨੂੰ ਜ਼ਿਆਬਿਟਿਸ ਯਾਨੀ ਡਾਇਬਟੀਜ਼ ਮੈਨੂੰ ਜਿਹੜੀ ਨਾ ਪ੍ਰੋਬਲਮ ਹੈ, ਦਵਾਈ ਦੇ ਬਾਵਜੂਦ ਸ਼ੂਗਰ ਕੰਟਰੋਲ ਨਹੀਂ ਹੁੰਦੀ। ਸੁਲੇਮਾਨ ਸਾਹਿਬ ਦੂਜਾ ਮਸਲਾ ਇਹ ਵੇ ਕਿ ਮੈਨੂੰ ਸ਼ਦੀਦ ਕਿਸਮ ਦੀ ਹਿਸਾਬੀ ਕਮਜ਼ੋਰੀ ਵੀ ਹੋ ਗਈ ਹੈ ਜਿਹਨੇ ਮੈਨੂੰ ਜ਼ਹਿਨੀ ਤੌਰ 'ਤੇ ਬਹੁਤ ਪਰੇਸ਼ਾਨੀ 'ਚ ਮੁਬਤਲਾ ਕਰ ਦਿੱਤਾ ਹੈ ਅਤੇ ਮੈਂ ਸੁਣਿਆ ਹੈ ਕਿ ਸ਼ੂਗਰ ਨਾਲ ਹੋਣ ਵਾਲੀ ਅਸਾਬੀ ਕਮਜ਼ੋਰੀ ਠੀਕ ਨਹੀਂ ਹੁੰਦੀ। ਸੁਲੇਮਾਨ ਸਾਹਿਬ ਬਰਾਏ ਮਿਹਰਬਾਨੀ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਸ਼ੂਗਰ ਵੀ ਕੰਟਰੋਲ ਹੋ ਜਾਏ ਅਤੇ ਅਸਾਬੀ ਕਮਜ਼ੋਰੀ ਦੂਰ ਹੋ ਕੇ ਮੇਰੀ ਕੁਵਤ ਬਹਾਲ ਹੋ ਜਾਏ, ਬੜੀ ਮਿਹਰਬਾਨੀ।
2: ਰਾਓ ਸਾਹਿਬ, ਮੈਂ ਇਸ ਤੋਂ ਪਹਿਲਾਂ ਵੀ ਕਈ ਵਾਰੀ ਅਰਜ਼ ਕੀਤੀ ਹੈ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀ 'ਚ ਮੁਬਤਲਾ ਮਰੀਜ਼ਾਂ ਨੂੰ ਉਮੂਮਨ ਅਸਾਬੀ ਕਮਜ਼ੋਰੀ ਦੀ ਤਕਲੀਫ ਹੋ ਜਾਂਦੀ ਹੈ ਜਿਹੜੀ ਉਹਨਾਂ ਦੀ ਅਜ਼ਵਾਜੀ ਜ਼ਿੰਦਗੀ ਨੂੰ ਯਕੀਨਨ ਮੁਤਾਸਰ ਕਰਦੀ ਹੈ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਇਹ ਕਮਜ਼ੋਰੀ ਨਾਕਾਬਲੇ ਇਲਾਜ ਹੈ। ਮੇਰੇ ਭਾਈ, ਮੇਰੇ ਕੋਲ ਇੱਕ ਨਹੀਂ ਬਲਕਿ ਸੈਂਕੜੇ ਇਹੋ ਜਿਹੇ ਪੇਸ਼ੈਂਟ ਆ ਚੁੱਕੇ ਨੇ ਜਿਨ੍ਹਾਂ ਨੂੰ ਸ਼ੂਗਰ, ਅਮਰਾਜ਼ੇ ਕਲਬ, ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਦੇ ਬਾਇਸ ਅਸਾਬੀ ਕਮਜ਼ੋਰੀ ਹੋ ਗਈ ਸੀ, ਲੇਕਿਨ ਅੱਲਾ ਦੀ ਮਿਹਰਬਾਨੀ ਨਾਲ ਅੱਜ ਉਹ ਮਰੀਜ਼ ਇੱਕ ਸਿਹਤਮੰਦ, ਖੁਸ਼ਗਵਾਰ ਅਤੇ ਭਰਪੂਰ ਅਜ਼ਵਾਜੀ ਜ਼ਿੰਦਗੀ ਗੁਜ਼ਾਰ ਰਹੇ ਨੇ। ਲਿਹਾਜ਼ਾ ਤੁਸੀਂ ਵੀ ਫਿਕਰ ਨਾ ਕਰੋ, ਮੈਂ ਤੁਹਾਡੇ ਲਈ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਸ ਦਵਾਈ ਨਾਲ ਇਨਸ਼ਾਅੱਲਾ ਸ਼ੂਗਰ ਕੰਟਰੋਲ ਹੋ ਜਾਏਗੀ ਅਤੇ ਅਸਾਬੀ ਕਮਜ਼ੋਰੀ ਵੀ ਮੁਕੰਮਲ ਤੌਰ 'ਤੇ ਠੀਕ ਹੋ ਜਾਏਗੀ ਅਤੇ ਤੁਸੀਂ ਇਨਸ਼ਾਅੱਲਾ ਸ਼ੂਗਰ ਦੇ ਬਾਵਜੂਦ ਅੱਛੀ ਅਤੇ ਪੁਰਸਕੂਨ ਜ਼ਿੰਦਗੀ ਗੁਜ਼ਾਰ ਸਕੋਗੇ
1: ਇਨਸ਼ਾਅੱਲਾ ਤਾਲਾ ਜੀ। ਮੋਹਤਰਮ, ਤੁਸੀਂ ਆਪਣੇ ਮੇਲ ਦਾ ਜਿਹੜਾ ਜਵਾਬ ਸੁਣਿਆ ਅਤੇ ਹੁਣ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਪੂਰੀ ਤਰ੍ਹਾਂ ਅਮਲ ਵੀ ਕਰਨਾ। ਸੁਲੇਮਾਨ ਸਾਹਿਬ, ਵਕਤ ਘੱਟ ਹੈ ਅਤੇ ਮੁਕਾਬਲਾ ਬੜਾ ਹੀ ਸਖਤ ਹੋਇਆ ਪਿਆ। ਮੋਹਤਰਮ ਨਿਸਾਰ ਕਾਦਰ ਸਾਹਿਬ ਦੇ ਜੁਮਲੇ 'ਤੇ ਅਮਲ ਕਰਕੇ ਫੌਰਨ ਹੀ ਅਗਲੀ ਜਿਹੜੀ ਮੇਲ ਹੈ ਉਹ ਤੁਹਾਨੂੰ ਪੇਸ਼ ਕਰ ਰਹੀ ਹਾਂ। ਜਿਹੜੇ ਨੁਮਾਨ ਸਾਹਿਬ ਨੇ ਤਹਿਰੀਰ ਕੀਤੀ ਹੈ, ਫਰਮਾਉਂਦੇ ਨੇ ਕਿ ਮੈਨੂੰ ਇੱਕ ਸਾਲ ਤੋਂ ਅਲਸਰ ਦੀ ਪ੍ਰੋਬਲਮ ਹੈ, ਬਹੁਤ ਇਹਤਿਆਤ ਵੀ ਕਰਨਾ ਵਾ, ਯਕੀਨ ਆਰਾਮ ਨਹੀਂ ਆਉਂਦਾ। ਹੁਣ ਮੈਂ ਸੋਚਿਆ ਕਿ ਦੇਸੀ ਇਲਾਜ ਹੀ ਅਜ਼ਮਾਵਾਂ। ਸੁਲੇਮਾਨ ਸਾਹਿਬ, ਮੇਰੀ ਉਮਰ 48 ਸਾਲ ਹੈ
2: ਜੀ ਜੀ,
1: ਮੇਰੇ ਲਈ ਕੋਈ ਆਜ਼ਮੂਦਾ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੁਕੰਮਲ ਆਰਾਮ ਆ ਜਾਏ।
2: ਨੁਮਾਨ ਸਾਹਿਬ, ਅਲਸਰ ਦੀ ਤਕਲੀਫ ਦਵਾ ਦੇ ਨਾਲ ਨਾਲ ਬਹੁਤ ਇਹਤਿਆਤ ਤੇ ਸਖਤ ਪਰਹੇਜ਼ ਦੀ ਤਲਬਗਾਰ ਹੁੰਦੀ ਹੈ,
1: ਬਿਲਕੁਲ।
2: ਲਿਹਾਜ਼ਾ ਤੁਸੀਂ ਪਰਹੇਜ਼ ਨਹੀਂ ਛੱਡਣਾ, ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ, ਤੁਸੀਂ ਇਹ ਦਵਾਈ ਬੜੀ ਤਵੱਜੋ ਨਾਲ ਬਿਲਾ ਨਾਗਾ ਇਸਤੇਮਾਲ ਕਰਨੀ ਹੈ। ਇਸ ਦਵਾਈ 'ਚ ਸ਼ਾਮਿਲ ਜੜੀ ਬੂਟੀਆਂ ਵਰਮੇ ਮੈਦਾ ਨੂੰ ਤਹਿਲੀਲ ਅਤੇ ਜ਼ਖਮੀ ਮੈਦਾ ਨੂੰ ਮੁਦਮਿਲ ਕਰਨਗੀਆਂ ਅਤੇ ਇਨਸ਼ਾਅੱਲਾ ਚੰਦ ਹਫ਼ਤੇ ਦੇ ਇਲਾਜ ਤੋਂ ਬਾਅਦ ਤੁਹਾਨੂੰ ਤੁਹਾਡੀ ਤਵੱਕਾ ਤੋਂ ਜ਼ਿਆਦਾ ਫਾਕਾ ਹੋਵੇਗਾ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਮੋਹਤਰਮ ਨੁਮਾਨ ਸਾਹਿਬ, ਤੁਸੀਂ ਆਪਣੇ ਐਸ ਐਮ ਐਸ ਦਾ ਜਵਾਬ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ 'ਤੇ ਪੂਰੀ ਤਰ੍ਹਾਂ ਅਮਲ ਵੀ ਕਰਨਾ ਅਤੇ ਸਾਇਮਾ ਦੀ ਐਡਵਾਈਸ ਹੈ ਕਿ ਚਟਖੋਰਾਪਨ ਨਹੀਂ ਕਰਨਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਅਤੇ ਮੇਲਸ ਔਰ ਐਸ ਐਮ ਐਸ ਬਹੁਤ ਸਾਰੇ ਬਾਕੀ ਰਹਿ ਗਏ, ਲਿਹਾਜ਼ਾ ਬਾਕੀ ਈਮੇਲਸ ਔਰ ਐਸ ਐਮ ਐਸ ਜਿਹੜੇ ਨੇ ਅਗਲੇ ਪ੍ਰੋਗਰਾਮ 'ਚ ਪੇਸ਼ ਕਰਾਂਗੀ। ਤੁਹਾਡੀ ਆਮਦ ਅਤੇ ਮਾਹਰਾਨਾ ਮਸ਼ਵਰਿਆਂ ਦਾ ਬਹੁਤ ਬਹੁਤ ਸ਼ੁਕਰੀਆ।
2: ਸਾਇਮਾ ਜੀ, ਤੁਹਾਡਾ ਵੀ, ਪ੍ਰੋਗਰਾਮ ਦੀ ਸਾਰੀ ਟੀਮ ਦਾ, ਸਾਰੇ ਸੁਣਨ ਵਾਲਿਆਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ, ਤੁਹਾਡੇ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਬਿਮਾਰੀਆਂ ਤੋਂ ਨਾ ਘਬਰਾਓ, ਬਲਕਿ ਫੌਰਨ ਹੀ ਪਾਕਿਸਤਾਨ ਦੇ ਮਾਇਨਾਜ਼ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ ਅਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ।
3: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0427727106। ਮੋਬਾਈਲ ਨੰਬਰ ਹੈ 0300414-2608 ਯਾਨੀ 0300414-2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
1: ਜੀ ਮੇਰੇ ਸੋਹਣੇ ਭੈਣ ਭਰਾਓ, ਇਸ ਦੁਆ ਦੇ ਨਾਲ ਕਿ ਅੱਲਾ ਪਾਕ ਤੁਹਾਨੂੰ ਹਮੇਸ਼ਾ ਸਿਹਤਮੰਦ ਰੱਖੇ, ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮਿਲਾਂਗੇ, ਉਸ ਵੇਲੇ ਤੱਕ ਰੱਬ ਰੱਖ।
0: There's music and then there's magic. One Above FM 101.